হাসমিস তেনে শব্দ জলায়ে হরি ভগত তেরে।

बाहरे

ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਬਦ ਚਲਨਹਾ ਕੂੜ ਮਿੱਠਾ ਕੂੜ ਮਾਖਿਓ ਕੋ ਡੁੱਬੇ ਪੋ ਨਾਨਕ ਵਖਾਣੇ ਬੇਨਤੀ ਤੁਦਵਾਚ ਕੂੜੋ

0: ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁਤੇ ਹੋਰ ਤੋ ਹੋਏ ਨਾਨਕ ਪਾਹੇ ਬਾਹਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਹੀਏ ਸ਼ਰਮ ਬਹੁਤ ਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲਬ ਪਾਪ ਦੁਰਾ ਜਾ ਮੈਂ ਤਾ ਕੂੜ ਹੋਆ ਸਿਕਦਾ ਕਾਮ ਨੇਮ ਸਭ ਪੁੱਛਿਆ ਬਬੇ ਕਰੇ ਵਿਚਾਰ ਅੰਦਿਰਤ ਗਿਆਨ ਬਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਬਾਬੇ ਰੂਪ ਕਰੇ ਸਿੰਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਮੂਰਖ ਪੰਡਿਤ ਹਕਮਤ ਹੁਜਤ

ਵੱਡੀ ਸਵਜ ਕ ਨਾਨਕਾ ਸੱਚਾ ਵੇਖੇ ਸੋ ਸਭ ਨਿਸ਼ਾਨਾ ਮਾਰੀਆਂ ਕਰਤਾ ਕਰੇ ਸੋ ਅੱਗੇ ਜਾਤ ਨਾ ਚੋਰ ਹੈ ਅੱਗੇ ਜੀਉ ਨਵੇ ਜਿਨਕੇ ਲਿਖੇ ਪਤ ਪਵੇ ਚੰਗੇ।

ਆਤਮਾ ਵਾਸ ਦੇਵਸ ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।

0: ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਥ ਇਕਰਥ ਵਾਹ ਜੁਗ ਜੁਗ ਫੇਰ ਬਟਾਈਏ ਗਿਆਨੀ ਬੁਝੇ ਤਾਹੇ ਸਤਿਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ ਤ੍ਰਿਤੇ ਰਥ ਜਿੱਤੇ ਕਾ ਜੋਰ ਗ੍ਰਿਥ ਵਾਹੋ ਦੁਆਪਰ ਰਥ ਰੁਪਏ ਕਾ ਸਤ ਗ੍ਰਿਥ ਵਾਹੋ ਕਲਯੁਗ ਰਥ ਅਗਨ ਕਾ ਕੂੜ ਗ੍ਰਿਥ ਵਾਹੋ ਮਹੱਲਾ ਪਹਿਲਾ
1: ਸ਼ਾਂਤ ਹੈ

ਸਲੋਕ ਮਹੱਲਾ ਪਹਿਲਾ ਸਿਮਲ ਰੁਖਸਰਾਏ ਰਾਤ ਦਿਰਗਤ ਮੁੱਚ ਓਏ ਜਿਹਾ ਵਿਆਸ ਕਰ ਜਾਹੇ ਨਿਰਾਸ ਕਿਤੇ ਫਲ ਫਿੱਕੇ।

0: ਕੁਨ ਚੰਗਿਆਈ ਤੱਤ ਸਭ ਕੁ ਨਿਵੇ ਆਪ ਕੋ ਪਰ ਕੁ ਨਿਵੇ ਨਾ ਕੋਈ ਤਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਇਆ ਅਪਰਾਧੀ ਦੁਨਾ ਨਿਵੇ ਜੋ ਹੰਤਾ ਮਿਰਗਾਹੇ ਸਿਸ ਨਿਵਾਏ ਕਿਆ ਥੀਏ ਜਾਰੀ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ੍ਹ ਪੁਸਤਕ ਸੰਧਿਆ ਵਾਦੰ ਸਿਲਪੂਰ ਸਵਗਲ ਸਮਾਦੰ ਮੁਖ ਝੂਠ ਵਿਭੂਖਨ ਸ

ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂ ਜਤ ਕੰਡੀ ਸਤ ਵਟ ਇਹ ਜਿਨੀ ਉਜੀ ਕਾ ਹੈ ਤਾਂ ਪਾਂਡੇ ਕਤ ਨਾ ਹੋ ਟੁੱਟੇ ਨਾ ਮਨ ਲਗੇ ਨਾ ਜਲੇ ਨਾ ਜਾਏ ਤਨ ਸੋ ਮਨਸ ਨਾਨਕਾ ਜੋਗ ਚੱਲੇ ਪਾਏ ਚੌਕੜ ਮਲਨਾਇਆ ਬਹਿ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰੂ ਰਾਮ ਥਿਆ ਉਹ ਮੁਆ ਚੜ ਪਿਆ ਬਿਤਗਾ ਗਿਆ ਮਹਲਾ ਪਹਿਲਾ।

ਸਲੋਕ ਮਹਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਨ ਨ ਜਾਏ ਤੋਤੀ ਟਿੱਕਾ ਤੇ ਜਪ ਮਾਲੀ ਤਾਣ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੈ ਕਤੇ ਪਾ ਸੰਜਮ ਤੁਰਕਾ ਪਾਈ ਛੋਟੀ ਲੈ ਪਖੰਡਾ ਨਾਮ ਲਈਏ ਜਾਏ ਤੁਰੰਦਾ ਮਹੱਲਾ ਪਹਿਲਾ।

ਸਲੋਕ ਮਹਲਾ ਪਹਿਲਾ। ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜਿੱਤੇ ਦਨਨ ਕੇ ਜੀਆ ਬਾਜ ਨਾ ਕੋਏ। ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ, ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ। ਨਾਨਕ

ਸੱਚਾ ਸੁਚਾਇਆ ਪੋਏ ਸੁੱਚੇ ਬਿਠਾਇਆ ਏ ਸੁੱਚੇ ਅੱਗੇ ਰੱਖੀਅਨ ਕੋਈ ਨਾ ਪਿਟਿਓ ਜਾਏ ਸੁੱਚਾ ਹੋਇ ਕੇ ਜੇ ਵੈ ਲੱਗਾ ਪਣ ਸਲੋ ਕੋਹਤੀ ਜਾਏ ਛੱਟਿਆ ਕਿਸੇ ਹੋ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤ ਤਾਂ ਹੋਆ ਪੱਕ ਪੋਇਤ ਪਾਪੀ ਸੋ ਤਨ ਗੱਡਿਆ ਤੁੱਕਾ ਪਾਇਆ ਚਿੱਤ ਜਿਤ ਮੁੱਖ ਨਾਮ ਨਵ ਚੇਰੇ ਬਿਨ ਨਾਵੇਂ ਰਸ ਖਾਏ ਨਾਨਕ ਕਹਿਵੇ ਜਾਣੀਏ ਜਿਤ ਮੁੱਖ ਤੁੱਕਾ ਪਾਏ ਮਹਲਾ ਪਹਿਲਾ।

ਦੇਖੋ ਸੱਚਾ ਸੋਇ ਜਿਤ ਮੁਕਤਸਰ ਸਲਾਹੀਏ ਭਗਤ ਤਿਛਾ ਨਾਨਕ ਤੇ ਮੁਖ ਜਲੇ।

0: ਸ਼ਲੋਕ ਮਹਲਾ ਪਹਿਲਾ। ਨਾਨਕ ਫਿੱਕੇ ਭੁੱਲਿਐ ਤਨ ਮਨ ਫਿੱਕਾ ਹੋਇ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸੱਟੀਏ ਮੁਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਬਾਣਾ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜਵਾਰ ਦੁਨੀਆਂ ਅੰਦਰ ਫੈ,

ਸਾਹਿਬ ਸਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜ ਹੋਵੇ

ਸਲੋਕ ਮਹੱਲਾ ਦੂਜਾ ਇਹ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਹ ਕਰਮਾ ਸਾਹਿਬ ਟੁੱਟੇ ਜੋ ਮਿਲੇ ਮਹੱਲਾ ਦੂਜਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

देव जी हर सचे तख्त चाहिए।

அப்பே குருச்சிலா.

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਵਡਹੰਸ ਰਾਗ ਦੇ ਵਿੱਚ ਛੰਤ ਰੂਪ ਦੇ ਅੰਦਰ ਜੋ ਪਾਵਨ ਬਾਣੀ ਦਾ ਉਚਾਰਨ ਕੀਤਾ, ਜਿਸ ਵਿੱਚੋਂ ਅੱਜ ਦਾ ਇਹ ਪਾਵਨ ਸਲੋਕ ਔਰ ਛੰਤ ਰੂਪ ਦੇ ਵਿੱਚ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 578 ਦੇ ਉੱਪਰ ਸਭਾਇਮਾਨ ਹੈ। ਪਾਵਨ ਸਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਜੋ ਲੋੜੀਂਦੇ ਰਾਮ ਸੇਵਕ ਸੇਈ ਕੰਢਿਆ। ਜਿਹੜੇ, ਜੋ ਦਾ ਅਰਥ ਹੈ ਜਿਹੜੇ, ਇਹ ਚਾਹੁੰਦੇ ਨੇ ਕਿ ਪਰਮੇਸ਼ਵਰ ਦਾ ਮਿਲਾਪ ਹੋ ਜਾਏ, ਜਿਹੜੇ ਇਹ ਚਾਹੁੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ। ਇਹ ਜਨਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੇਖੇ ਵਿੱਚ ਲੱਗ ਜਾਏ। ਜਿਹੜੇ ਇਹ ਚਾਹੁੰਦੇ ਨੇ ਕਿ ਹੇ ਵਾਹਿਗੁਰੂ ਜੀ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ, ਵੀ ਇਹ ਜਿਹੜਾ ਮਨੁੱਖਾ ਜਨਮ ਹੈ, ਆਤਮਕ ਤਲ 'ਤੇ ਅਸੀਂ ਸਦਾ ਲਈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਸਮਾ ਜਾਈਏ, ਜੋਤ ਵਿੱਚ ਜੋਤ ਰਲ ਜਾਏ। ਜਿਹੜੇ ਪਰਮੇਸ਼ਵਰ ਨੂੰ ਪਾਉਣਾ ਚਾਹੁੰਦੇ ਨੇ, ਅਸਲ ਦੇ ਵਿੱਚ ਉਹੀ ਵਾਹਿਗੁਰੂ ਜੀ ਦੇ ਸੇਵਕ ਨੇ। ਸੇਵਕ ਅਗਰ ਨਾਮੀ ਤੌਰ 'ਤੇ ਦੇਖਾਂਗੇ, ਬਾਹਰੀ ਤੌਰ 'ਤੇ, ਤਾਂ ਬਹੁਤ ਸਾਨੂੰ ਸੇਵਕ ਮਿਲ ਜਾਣਗੇ, ਪਰ ਅਸਲ ਦੇ ਵਿੱਚ ਸੇਵਕ ਹੈ ਕੌਣ? ਮਹਾਰਾਜ ਜੀ ਕਹਿੰਦੇ, ਜੋ ਲੋੜੀਂਦੇ ਰਾਮ, ਜਿਹੜੇ ਪਰਮੇਸ਼ਵਰ ਨੂੰ ਪਾਉਣਾ ਚਾਹੁੰਦੇ ਨੇ, ਜਿਹੜੇ ਆਪਣਾ ਜਨਮ ਸਫਲਾ ਕਰਨਾ ਚਾਹੁੰਦੇ ਨੇ। ਸਹੀ ਕੰਢਿਆ, ਕੰਢਿਆ ਉੱਪਰ ਬਿੰਦੀ ਹੈ, ਨਾਸਕਾ ਵਿੱਚ ਆਵਾਜ਼ ਹੈ, ਕੰਢਿਆ, ਕਿਉਂਕਿ ਜੇ ਅਸੀਂ ਬਿੰਦੀ ਨਹੀਂ ਲਾਵਾਂਗੇ, ਨਾਸਕਾ ਦੇ ਵਿੱਚ ਇਹਦਾ ਉਚਾਰਨ ਨਹੀਂ ਹੋਏਗਾ, ਫਿਰ ਇਹਦਾ ਅਰਥ ਹੈ ਕੱਢਿਆ। ਕੱਢਿਆ ਮਤਲਬ ਕਿਸੇ ਚੀਜ਼ ਨੂੰ ਕੱਢ ਦਿੱਤਾ, ਪਰ ਇੱਕ ਬਿੰਦੀ ਦੇ ਨਾਲ ਦੇਖੋ ਅਰਥ ਬਦਲ ਜਾਣਾ ਹੈ। ਕੰਢਿਆਂ ਦਾ ਮਤਲਬ ਅਖਾਏ ਜਾਂਦੇ ਨੇ, ਅਖਵਾਉਂਦੇ ਨੇ, ਉਹ ਅਸਲ ਦੇ ਵਿੱਚ ਰਾਮ ਦੇ ਸੇਵਕ ਅਖਵਾਉਂਦੇ ਹਨ, ਜੋ ਲੋੜੀਂਦੇ ਰਾਮ, ਜਿਹੜੇ ਪਰਮੇਸ਼ਵਰ ਨੂੰ ਪਾਉਣਾ ਚਾਹੁੰਦੇ ਨੇ, ਉਹ ਨੇ ਅਸਲ ਦੇ ਵਿੱਚ ਸੇਵਕ, ਉਹਦੇ ਪਿਆਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਨਾਨਕ ਜਾਣੇ ਸਤ ਸਾਈਂ ਸੰਤ ਨਾ ਬਾਹਰਾ, ਜਾਣੇ ਸਤ ਸਾਈਂ ਸੰਤ ਨਾ ਬਾਹਰਾ, ਉਹਨਾਂ ਨੂੰ ਸਤ ਕਰਕੇ ਜਾਣੋ, ਉਹ ਅਸਲ ਦੇ ਵਿੱਚ ਸੰਤ ਸਰੂਪ ਨੇ। ਅਤੇ ਸੰਤ ਦੇ ਅਰਥ ਬੜੀ ਵਾਰ ਕੀਤੇ ਨੇ, ਸੰਤ ਦੀ ਪਰਿਭਾਸ਼ਾ ਕੀ ਹੈ? ਜਿਹਦਾ ਮਨ ਅੰਦਰ ਸ਼ਾਂਤ ਹੋ ਗਿਆ, ਜਿਹਦੇ ਅੰਦਰ ਇੰਦਰੇ ਜਿਹੜੇ ਨੇ ਇਹ ਸ਼ਾਂਤ ਹੋ ਗਏ, ਜਿਹਦੇ ਅੰਦਰ ਆਤਮਕ ਅਡੋਲਤਾ ਬਣ ਗਈ। ਸਾਡੀ ਨਜ਼ਰ ਦੇ ਵਿੱਚ ਸੰਤ ਕੌਣ ਹੈ? ਜਿਹਨੇ ਬਾਹਰ ਦਾ ਅਡੰਬਰ ਰਚ ਲਿਆ,
ਜਿਹਨੇ ਆਪਣੇ ਨਾਲ ਚਾਰ ਪੰਜ ਦਸ ਚੇਲੇ ਰੱਖ ਲਏ, ਜਿਹਨੇ ਪਹਿਰਾਵਾ ਜਿਹੜਾ ਸੀ ਉਹ ਇਸ ਢੰਗ ਦਾ ਪਹਿਨ ਲਿਆ ਕਿ ਅਸੀਂ ਦੇਖਦੇ ਹਾਂ ਸਾਰ ਕਹਿ ਦਿੱਤਾ ਕਿ ਇਹ ਸੰਤ ਹੈ। ਜਿਹਦੇ ਕੋਲ ਕੇਵਲ ਬਾਹਰ ਦਾ ਪਹਿਰਾਵਾ ਹੈ ਜਾਂ ਦੋ ਚਾਰ ਦਸ ਵੀ ਚੇਲੇ ਨੇ, ਬਾਹਰ ਦਾ ਅਡੰਬਰ ਰਚ ਕੇ ਬੈਠਾ ਹੋਇਆ, ਐਸੇ ਸੰਤ ਨਾ ਮੋਕੋ ਭਾਵੈ। ਅੰਮ੍ਰਿਤ ਬਾਣੀ ਵਿੱਚ ਇਹ ਬਚਨ ਆਉਂਦੇ ਆ ਕਿ ਐਸੇ ਸੰਤ ਜਿਹੜੇ ਆ ਉਹ ਵਾਹਿਗੁਰੂ ਜੀ ਨੂੰ ਭਾਉਂਦੇ ਹੀ ਨਹੀਂ ਹੈ, ਚੰਗੇ ਹੀ ਨਹੀਂ ਲੱਗਦੇ। ਪਰ ਸਾਡੀ ਜਿਹੜੀ ਨਜ਼ਰ ਹੈ ਉਹ ਬਾਹਰੀ ਹੈ, ਬਾਹਰੀ ਨਜ਼ਰ ਸਿਰਫ ਬਾਹਰ ਹੀ ਦੇਖ ਰਹੀ ਹੈ, ਜੋ ਬਾਹਰੋਂ ਦਿਖਾਇਆ ਜਾ ਰਿਹਾ ਸਿਰਫ ਉਹ ਦੇਖ ਰਹੀ ਹੈ, ਅਸੀਂ ਉਹਨੂੰ ਦੇਖ ਕੇ ਅੰਦਾਜ਼ਾ ਲਾ ਲੈਂਦੇ ਹਾਂ। ਪਰ ਗੁਰਬਾਣੀ ਵਿੱਚ ਸਾਨੂੰ ਮਹਾਰਾਜ ਨੇ ਜੋ ਸਿੱਖਿਆਵਾਂ ਦਿੱਤੀਆਂ ਨੇ, ਮਤ ਦਿੱਤੀ ਹੈ ਕਿ ਤੂੰ ਕੇਵਲ ਪਹਿਰਾਵਾ ਨਾ ਦੇਖ, ਤੂੰ ਕੇਵਲ ਬਾਹਰ ਦੀ ਸ਼ਕਲ ਸੂਰਤ ਨਾ ਦੇਖ, ਤੂੰ ਅੰਦਰ ਦਾ ਜੀਵਨ ਦੇਖ, ਅੰਦਰ ਦੀ ਕਮਾਈ ਦੇਖ। ਹੁਣ ਬਾਹਰੋਂ ਜੇ ਜੋਗੀ ਬਾਹਰ ਦੀ ਨਜ਼ਰ ਨਾਲ ਦੇਖਦੇ ਆ ਤਾਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਆਮ ਇੱਕ ਮਾਮੂਲੀ ਇਨਸਾਨ ਨਜ਼ਰ ਆਉਂਦੇ ਆ। ਜੋਗੀਆਂ ਦੀ ਨਜ਼ਰ ਵਿੱਚ ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਇਹ ਬਾਹਰੋਂ ਦੇਖਦਿਆਂ ਸਾਰ ਕਹਿ ਦਿੱਤਾ ਵੀ ਇਹ ਤਾਂ ਛੋਟਾ ਜਿਹਾ ਬੱਚਾ ਹੈ, ਬਾਲਕ ਹੈ ਔਰ ਇੱਕ ਮਾਮੂਲੀ ਇਨਸਾਨ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਦਰੋਂ ਦੇਖਿਆ ਤਾਂ ਇਹਨਾਂ ਜੋਗੀਆਂ ਦੇ ਹੱਥ ਜੁੜ ਗਏ ਵੀ ਅਸੀਂ ਬਾਹਰੋਂ ਤਾਂ ਦੇਖ ਕੇ ਕਹਿੰਦੇ ਸੀ ਵੀ ਇਹ ਆਮ ਇੱਕ ਇਨਸਾਨ, ਆਮ ਇੱਕ ਬਾਲਕ ਹੈ, ਪਰ ਜਦੋਂ ਅੰਦਰੋਂ ਦੇਖਿਆ, ਅੰਦਰ ਦੀ ਕਮਾਈ ਦੇਖੀ ਤਾਂ ਫਿਰ ਇਹਨਾਂ ਜੋਗੀਆਂ ਦੇ ਹੱਥ ਜੁੜ ਗਏ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਿਹੜੇ ਖਡੂਰ ਸਾਹਿਬ ਦੇ ਰਹਿਣ ਵਾਲੇ ਜ਼ਿਮੀਂਦਾਰ ਨੇ, ਇਹ ਆਮ ਹੀ ਸਮਝਦੇ ਨੇ ਕਿ ਆਮ ਕੋਈ ਜਿਵੇਂ ਹੁੰਦਾ ਗੱਦੀ ਲਾ ਕੇ ਬੈਠ ਗਿਆ, ਇਹ ਵੀ ਗੱਦੀ ਲਾ ਕੇ ਬੈਠ ਗਏ। ਪਰ ਪਤਾ ਲੱਗਾ ਵੀ ਅਸਲ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਹੈ ਕੌਣ ਨੇ, ਅੰਦਰ ਦੀ ਕਮਾਈ ਕੀ ਹੈ। ਫਿਰ ਉਹੀ ਜ਼ਿਮੀਂਦਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀਆਂ ਕਰਦੇ ਆ ਵੀ ਸਤਿਗੁਰੂ ਜੀ ਸਾਡੇ ਕੋਲੋਂ ਭੁੱਲ ਹੋ ਗਈ, ਅਸੀਂ ਤੁਹਾਨੂੰ ਅੰਦਰੋਂ ਨਹੀਂ ਸਮਝ ਸਕੇ ਵੀ ਤੁਹਾਡੀ ਕਮਾਈ ਕਿੰਨੀ ਵੱਡੀ ਹੈ। ਹੁਣ ਇੱਕ ਇਨਸਾਨ ਹੈ, ਉਹਦੇ ਪਹਿਰਾਵੇ ਤੋਂ ਹੀ ਅਸੀਂ ਅੰਦਾਜ਼ਾ ਲਾ ਕੇ ਫੈਸਲਾ ਕਰ ਲੈਂਦੇ ਹਾਂ, ਜੇ ਉਹਨੇ ਕੋਈ ਸਧਾਰਨ ਜਿਹੇ ਕੱਪੜੇ ਪਾਏ ਹੋਣ, ਮੈਲੇ ਜਿਹੇ ਕੱਪੜੇ ਪਾਏ ਹੋਣ, ਅਸੀਂ ਕਹਾਂਗੇ ਇਹਦੇ ਪੱਲੇ ਕੀ ਹੈ। ਸਿਰਫ ਕੱਪੜੇ ਦੇਖ ਕੇ ਹੀ ਅੰਦਾਜ਼ਾ ਲਾਇਆ ਵੀ ਇਹਦੇ ਪੱਲੇ ਕੀ ਹੈ। ਉਸੇ ਇਨਸਾਨ ਨੇ ਮਹਿੰਗੇ ਬ੍ਰੈਂਡਡ ਕੱਪੜੇ ਪਾਏ ਹੋਣ, ਵਧੀਆ ਬੂਟ ਸੂਟ ਪਾਇਆ ਹੋਵੇ, ਅਸੀਂ ਦੇਖਦੇ ਹਾਂ ਸਾਰ ਕਹਿ ਦਾਂਗੇ ਵੀ ਬੜਾ ਵੱਡਾ ਇਨਸਾਨ ਹੈ। ਇਹ ਜਿਹੜੀ ਬਾਹਰ ਦੀ ਸਾਡੀ ਨਜ਼ਰ ਹੈ ਨਾ, ਇਹ ਨਜ਼ਰ ਸਿਰਫ ਬਾਹਰ ਜੋ ਦਿਖਾਇਆ ਜਾ ਰਿਹਾ ਉਹਨੂੰ ਦੇਖ ਕੇ ਹੀ ਅੰਦਾਜ਼ਾ ਲਾਉਣ ਵਾਲੀ ਹੈ। ਅਸੀਂ ਕੱਪੜਿਆਂ ਤੋਂ ਹਿਸਾਬ ਲਗਾ ਲੈਂਦੇ ਹਾਂ ਵੀ ਇਹਦੇ ਪੱਲੇ ਕੀ ਹੈ ਕੀ ਨਹੀਂ ਹੈ, ਪਰ ਅੰਦਰ ਨਹੀਂ ਦੇਖਦੇ ਅੰਦਰ ਕਮਾਈ ਕੀ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ, ਜੇ ਬਾਹਰ ਦੀ ਅੱਖ ਦੇਖੀਏ ਤਾਂ ਬਾਹਰ ਦੀ ਅੱਖ ਕਹਿੰਦੀ ਹੈ ਵੀ ਤੁਸੀਂ ਘੁੱਗਣੀਆਂ ਵੇਚਣ ਵਾਲੇ ਹੋ, ਪਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਜ਼ਰ ਤੁਹਾਡੇ 'ਤੇ ਪੈਂਦੀ ਹੈ ਅਤੇ ਮਹਾਰਾਜ ਅੰਦਰ ਦੀ ਕਮਾਈ ਵੇਖ ਕੇ ਕਹਿੰਦੇ ਆ ਕਿ ਇਹ ਜਿੰਨਾ ਵੱਡਾ ਘਰ, ਜਿੰਨਾ ਵੱਡਾ ਦਰ ਇਹਦਾ ਹੈ ਪੂਰੀ ਦੁਨੀਆ ਦੇ ਵਿੱਚ, ਇਹਦੇ ਵਰਗਾ ਘਰ, ਇਹਦੇ ਵਰਗਾ ਦਰ ਕਿਸੇ ਦਾ ਨਹੀਂ ਹੋਣਾ।
ਜੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਦੂਜੀ ਵਾਰ, ਪਹਿਲੀ ਵਾਰ ਤਾਂ ਭਾਈ ਲੈਣਾ ਜੀ ਆਏ ਨਾ ਜਦੋਂ ਜਥੇ ਦੇ ਨਾਲ ਜਾ ਰਹੇ ਸੀ, ਜਦੋਂ ਦੂਜੀ ਵਾਰ ਆਏ ਅੰਮ੍ਰਿਤ ਵੇਲਾ ਸੀ ਉਸ ਵੇਲੇ, ਅਤੇ ਮਹਾਰਾਜ ਜੀ ਖੇਤਾਂ ਵਿੱਚ ਗੁਰੂ ਨਾਨਕ ਸਾਹਿਬ ਬੜੇ ਵਧੀਆ ਮਹਿੰਗੇ ਕੱਪੜੇ ਪਾਏ, ਕਿਉਂਕਿ ਦੁਕਾਨ ਬੜੀ ਵਧੀਆ ਚੱਲਦੀ ਸੀ ਖਡੂਰ ਸਾਹਿਬ, ਹੱਟੀ ਬਹੁਤ ਸੋਹਣੀ ਚੱਲਦੀ ਹੈ, ਕੱਪੜੇ ਵਧੀਆ ਪਾਏ, ਅਤੇ ਮਹਾਰਾਜ ਜੀ ਨੇ ਘਾਹ ਦੀ ਪੰਡ ਚੁਕਾਤੀ ਸਿਰ 'ਤੇ ਰਖਾ ਕੇ। ਹੁਣ ਘਰ ਆਉਂਦਿਆਂ ਤੱਕ ਜਿਹੜਾ ਉਹ ਘਾਹ ਸੀ ਉਹ ਪੰਡ ਵਿੱਚੋਂ ਦੀ ਪਾਣੀ ਚੋਂਦਾ ਚੋਂਦਾ ਸਾਰੇ ਕੱਪੜੇ ਲਿਬੜ ਗਏ, ਉਹਦੇ 'ਚ ਮਿੱਟੀ ਭਰੀ ਹੈ। ਮਾਤਾ ਜੀ ਦੀ ਨਜ਼ਰ ਕਹਿੰਦੀ ਹੈ ਵੀ ਚੰਗਾ ਭਲਾ ਘਰੋਂ ਆਇਆ ਸੀ ਅਤੇ ਮਹਾਰਾਜ ਜੀ ਨੇ ਦੇਖਿਆ ਹੀ ਨਹੀਂ, ਘਾਹ ਦੀ ਪੰਡ ਚੁਕਾਤੀ, ਕੱਪੜੇ ਮਿੱਟੀ ਨਾਲ ਚਿੱਕੜ ਨਾਲ ਭਰ ਗਏ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਦੋਂ ਵਿਚਾਰ ਕੀਤੀ ਤਾਂ ਮਹਾਰਾਜ ਹੱਸ ਪਏ, ਮੁਸਕਰਾ ਕੇ ਕਹਿੰਦੇ ਆ ਤੂੰ ਬਾਹਰ ਦੀ ਨਜ਼ਰ ਨਾਲ ਦੇਖਿਆ, ਇਹ ਗੁਰੂ ਦੀ ਨਜ਼ਰ ਦੇ ਨਾਲ ਦੇਖ, ਇਹ ਚਿੱਕੜ ਨਹੀਂ ਇਹ ਕੇਸਰ ਛਿੜਕਿਆ ਹੋਇਆ। ਉਹ ਸਿਰ ਦੇ ਉੱਤੇ ਘਾਹ ਦੀ ਪੰਡ ਨਹੀਂ ਹੈ, ਇਹਦੇ ਉੱਪਰ ਉਹ ਛਤਰ ਝੁਲਾ ਦਿੱਤਾ ਹੈ ਸਿਰ ਦੇ ਉੱਤੇ, ਜਿੱਥੇ ਆ ਕੇ ਲੋਕ ਨਮਸਕਾਰਾਂ ਕਰਨਗੇ, ਸਿਜਦਾ ਕਰਨਗੇ ਔਰ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੋਂ ਬਖਸ਼ਿਸ਼ਾਂ ਲੈਣਗੇ। ਇਸ ਲਈ ਗੱਲ ਕਰ ਰਹੇ ਹਾਂ ਵੀ ਬਾਹਰ ਦੀ ਨਜ਼ਰ ਸਿਰਫ ਬਾਹਰ ਦਾ ਅੰਦਾਜ਼ਾ ਹੀ ਲਾ ਕੇ ਦੱਸਣ ਵਾਲੀ ਹੈ, ਪਰ ਅੰਦਰ ਦੀ ਕਮਾਈ ਕੀ ਹੈ ਇਹ ਤਾਂ ਜਦੋਂ ਸਾਡੀ ਨਜ਼ਰ ਅੰਦਰ ਜੀਵਨ ਦੇਖੇਗੀ ਉਹਦਾ ਫਿਰ ਪਤਾ ਲੱਗਣਾ ਵੀ ਇਹਦੇ ਕੋਲ ਕਿੰਨੀ ਕਮਾਈ। ਗੁਰੂ ਹਰਿਕ੍ਰਿਸ਼ਨ ਸਾਹਿਬ ਸਰੀਰ ਕਰਕੇ ਬਾਹਰ ਦੀ ਨਜ਼ਰ ਦੇ ਵਿੱਚ ਵੀ ਇਹ ਤਾਂ ਬਾਲਕ ਹੈ, ਇਹ ਤਾਂ 5-6 ਸਾਲ ਦਾ ਬਾਲਕ ਹੈ, ਪਰ ਜਿਹਨੇ ਦੇਖਿਆ ਅੰਦਰ ਦੀ ਕਮਾਈ ਉਹਨੇ ਆਖਿਆ ਉਹ ਬਾਲਕ ਨਹੀਂ ਹੈ, ਇਹਨਾਂ ਦੇ ਕੋਲ ਬਹੁਤ ਵੱਡੀ ਅੰਦਰ ਦੀ ਕਮਾਈ ਹੈ। ਗੱਲ ਕਰ ਰਿਹਾ ਸੀ ਮਹਾਰਾਜ ਜੀ ਕਹਿੰਦੇ ਨਾਨਕ ਜਾਣੇ ਸਤ ਸਾਈਂ ਸੰਤ ਨਾ ਬਾਹਰਾ, ਸਤ ਕਰਕੇ ਇਸ ਗੱਲ ਨੂੰ ਜਾਣ ਲਓ, ਇਹਨੂੰ ਕੋਈ ਝੂਠ ਨਾ ਸਮਝਿਓ, ਸੱਚ ਕਰਕੇ ਜਾਣਿਓ। ਉਹ ਜਿਹੜੇ ਸੰਤ ਸਰੂਪ ਹੁੰਦੇ ਨੇ ਉਹ ਸਾਈਂ ਤੋਂ ਬਾਹਰੀ ਨਹੀਂ ਹੁੰਦੇ, ਉਹਦੇ ਹੁਕਮ ਵਿੱਚ ਉਹਦੀ ਮਰਿਆਦਾ ਦੇ ਵਿੱਚ ਰਹਿ ਕੇ ਚੱਲਣ ਵਾਲੇ ਹੁੰਦੇ ਨੇ, ਕਿਉਂਕਿ ਉਹ ਅੰਦਰੋਂ ਸ਼ਾਂਤ ਹੋ ਚੁੱਕੇ ਆ, ਉਹਨਾਂ ਦੇ ਅੰਦਰ ਨਿਰੰਤਰ ਪਰਮੇਸ਼ਵਰ ਦੇ ਨਾਮ ਦਾ ਰਸ ਬਣਿਆ ਹੁੰਦਾ ਹੈ, ਅਤੇ ਜਿਨ੍ਹਾਂ ਅੰਦਰ ਨਾਮ ਰਸ ਬਣਿਆ ਹੋਵੇ ਉਹੀ ਸਾਈਂ ਨੂੰ ਲੋੜਦੇ ਆ, ਚਾਹੁੰਦੇ ਆ ਕਿ ਉਸ ਪਿਆਰੇ ਦਾ ਮਿਲਾਪ ਹੋ ਜਾਏ। ਜਿਹਦੇ ਅੰਦਰ ਉਹਦੇ ਨਾਮ ਦਾ ਰਸ ਬਣਿਆ ਹੀ ਨਹੀਂ ਉਹ ਚਾਹੁੰਦੇ ਹੀ ਨਹੀਂ ਕਿ ਪਰਮੇਸ਼ਵਰ ਦਾ ਮਿਲਾਪ ਹੋ ਜਾਏ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਜੋ ਲੋੜੀਂਦੇ ਰਾਮ ਸੇਵਕ ਸਈ ਕੰਢਿਆ, ਉਹ ਸੇਵਕ ਅਖਵਾਉਂਦੇ ਹਨ ਜਿਹੜੇ ਰਾਮ ਨੂੰ ਚਾਹੁੰਦੇ ਨੇ, ਰਾਮ ਤੋਂ ਭਾਵ ਰਮੇ ਹੋਏ ਪਰਮੇਸ਼ਵਰ ਨੂੰ ਚਾਹੁੰਦੇ ਨੇ। ਨਾਨਕ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਾਣੇ ਸਤ, ਇਹਨੂੰ ਸਤ ਕਰਕੇ ਜਾਣਿਓ, ਇਹ ਗੱਲ ਬਿਲਕੁਲ ਸੱਚੀ ਹੈ। ਸਾਈਂ ਸੰਤ ਨਾ ਬਾਹਰ ਆ, ਉਹ ਸਾਈਂ ਕੌਣ ਹੈ? ਪਰਮੇਸ਼ਵਰ। ਉਸ ਸਾਈਂ ਤੋਂ ਉਹ ਸੰਤ ਬਾਹਰੀ ਨਹੀਂ ਹੁੰਦੇ ਜਿਹੜੇ ਪਰਮੇਸ਼ਵਰ ਦੇ ਮਿਲਾਪ ਲਈ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਸਿਰਫ ਤੇਰੇ ਲੇਖੇ ਵਿੱਚ ਲੱਗ ਜਾਏ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਇਸੇ ਸਲੋਕ ਦਾ ਖੁਲਾਸਾ ਮਹਾਰਾਜ ਜੀ ਫਿਰ ਛੰਤ ਰੂਪ ਦੇ ਵਿੱਚ ਕਰਦੇ ਆ। ਸੁਖਮਨੀ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਸਲੋਕ ਹੈ ਫਿਰ ਅਸ਼ਟਪਦੀ ਹੈ। ਜੋ ਮਹਾਰਾਜ ਜੀ ਨੇ ਸਲੋਕ ਦੇ ਵਿੱਚ ਉਚਾਰਨ ਕੀਤਾ ਉਹਦਾ ਖੁਲਾਸਾ ਅਸ਼ਟਪਦੀ ਦੇ ਵਿੱਚ ਕੀਤਾ ਹੈ ਵੀ ਸਲੋਕ ਦਾ ਮਤਲਬ ਕੀ ਹੈ, ਉਹਦਾ ਅਰਥ ਕੀ ਹੈ।
ਉਹਦਾ ਫਿਰ ਖੁਲਾਸਾ ਕੀਤਾ, ਵਿਸਥਾਰ ਦੇ ਵਿੱਚ ਦੱਸਿਆ ਅਸ਼ਟਪਦੀ ਦੇ ਰੂਪ ਵਿੱਚ। ਇਸੇ ਤਰ੍ਹਾਂ ਮਹਾਰਾਜ ਜੀ ਨੇ ਜੋ ਸਲੋਕ ਦੇ ਵਿੱਚ ਗੱਲ ਆਖੀ ਹੈ ਕਿ ਸਾਈ ਸੰਤ ਨ ਬਾਹਰਾ, ਇਹਦਾ ਖੁਲਾਸਾ ਮਹਾਰਾਜ ਜੀ ਛੰਤ ਰੂਪ ਵਿੱਚ ਕਰਦੇ ਆ। ਕਿਉਂ ਕਰਦੇ ਆ? ਤਾਂ ਕਿ ਸਾਨੂੰ ਗੱਲ ਸੌਖੀ ਸਮਝ ਆ ਜਾਏ, ਕਿਉਂਕਿ ਅਸੀਂ ਮਨੁੱਖੀ ਜੀਵ ਹਾਂ, ਮਨ ਦੇ ਤਲ 'ਤੇ ਜਿਉਣ ਵਾਲੇ, ਅਤੇ ਮਨ ਸਾਡਾ ਜਿਹੜਾ ਉਹ ਮੈਲਾ ਹੋ ਚੁੱਕਾ, ਗੱਲ ਛੇਤੀ ਸਮਝ ਨਹੀਂ ਆਉਂਦੀ। ਕਈ ਗੱਲਾਂ, ਕਈ ਸ਼ਬਦ ਐਸੇ ਆ ਜਿਨ੍ਹਾਂ ਨੂੰ ਸਮਝਣਾ ਸਾਡੇ ਵੱਸ ਤੋਂ ਬਾਹਰ ਹੋ ਜਾਂਦਾ ਹੈ। ਸਤਿਗੁਰੂ ਜੀ ਸੌਖੇ ਢੰਗ ਦੇ ਨਾਲ ਸਮਝਾਉਂਦੇ ਆ। ਦੇਖੋ, ਦੋ ਬਾਰਾਂਮਾਂਹ ਦੇ ਪਾਠ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ, ਇੱਕ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਿਆ ਹੋਇਆ ਤੁਖਾਰੀ ਰਾਗ ਦੇ ਵਿੱਚ। ਉਹਨੂੰ ਸਮਝਣਾ ਕਈ ਵਾਰੀ ਔਖਾ ਹੋ ਜਾਂਦਾ ਵੀ ਮਹਾਰਾਜ ਇੰਨੀ ਮਹਿੰਗੀ ਬਾਣੀ ਹੈ, ਸਾਡੇ ਤਾਂ ਪੱਲੇ ਹੀ ਨਹੀਂ ਪੈ ਰਿਹਾ ਕੁਛ, ਸਾਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿ ਇਸ ਬਾਣੀ ਦੇ ਰਾਹੀਂ ਤੁਸੀਂ ਸਾਨੂੰ ਸਮਝਾਉਣਾ ਕੀ ਚਾਹੁੰਦੇ ਹੋ, ਕਿਉਂਕਿ ਉਹਦੇ ਵਿੱਚ ਜਿਹੜੇ ਬੋਲ ਨੇ ਬੜੇ ਮਹਿੰਗੇ ਨੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਰਾਂ ਮਹਾਂ ਦਾ ਪਾਠ ਸਰਲ ਰੂਪ ਦੇ ਵਿੱਚ ਉਚਾਰਨ ਕੀਤਾ ਕਿ ਜਿਹੜਾ ਵੀ ਇਹਨੂੰ ਪੜ੍ਹੇਗਾ ਉਹਨੂੰ ਇਹਦੀ ਸਮਝ ਆ ਜਾਏਗੀ। ਅਤੇ ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ, ਬਾਰਾਂ ਮਹਾਂ ਦਾ ਪਾਠ ਸਮਝ ਲਿਆ, ਉਹਨੂੰ ਫਿਰ ਗੁਰੂ ਨਾਨਕ ਸਾਹਿਬ ਜੀ ਵਾਲਾ ਤੁਖਾਰੀ ਰਾਗ ਦੇ ਵਿੱਚ ਬਾਰਾਂ ਮਾਹ ਦਾ ਪਾਠ ਸਮਝ ਆ ਜਾਏਗਾ, ਕਿਉਂਕਿ ਇੱਧਰ ਸਰਲ ਤਰੀਕੇ ਨਾਲ ਸਮਝਾ ਦਿੱਤਾ, ਫਿਰ ਉਹਨੂੰ ਸਮਝਣਾ ਸੌਖਾ ਹੋ ਜਾਏਗਾ। ਜਾਂ ਫਿਰ ਬੇਨਤੀ ਕੀਤੀ ਮਹਾਰਾਜ ਅੱਗੇ ਵੀ, ਸਤਿਗੁਰੂ ਜੀ ਜਦੋਂ ਅਸੀਂ ਬਾਰਾਂ ਮਾਹਾਂ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਉਂਦੀ, ਸਾਡੇ ਪੱਲੇ ਨਹੀਂ ਪੈਂਦਾ ਕੁਛ। ਫਿਰ ਮਹਾਰਾਜ ਜੀ ਨੇ ਬਾਰਾਂ ਮਾਹਾਂ ਦਾ ਪਾਠ ਉਚਾਰਨ ਕਰਕੇ ਸਰਲ ਰੂਪ 'ਚ ਸਾਨੂੰ ਦਿੱਤਾ ਵੀ ਆਹ ਪਾਠ ਕਰੋ, ਤੁਹਾਨੂੰ ਉਹ ਵਾਲਾ ਪਾਠ ਸਮਝ ਆ ਜਾਏਗਾ। ਫਿਰ ਗੁਰੂ ਨਾਨਕ ਸਾਹਿਬ ਜੀ ਕੀ ਸਮਝਾਉਣਾ ਚਾਹੁੰਦੇ ਨੇ ਉਹ ਤੁਹਾਨੂੰ ਸਮਝ ਆ ਜਾਏਗੀ। ਹਾਲਾਂਕਿ ਆਪ ਹੀ ਗੁਰੂ ਨਾਨਕ ਸਾਹਿਬ ਹੈ, ਆਪ ਹੀ ਗੁਰੂ ਅਰਜਨ ਦੇਵ ਜੀ ਨੇ, ਵੱਖ ਨਹੀਂ। ਜਾਂ ਇੱਦਾਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਸਾਡੇ ਲਈ ਗੁਰੂ ਅਰਜਨ ਦੇ ਪਾਤਸ਼ਾਹ ਤੁਸੀਂ ਹੋ ਹੀ ਹੋ, ਜੋ ਪਹਿਲੇ ਜਾਮੇ ਵਿੱਚ ਬਾਣੀ ਤੁਸੀਂ ਉਚਾਰੀ, ਉਹ ਮਹਿੰਗੀ ਬਾਣੀ ਸਾਡੇ ਸਮਝ ਨਹੀਂ ਆਉਂਦੀ, ਸਾਡੇ ਪੱਲੇ ਨਹੀਂ ਪੈਂਦੇ, ਹੁਣ ਤੁਸੀਂ ਕਿਰਪਾ ਕਰੋ ਸਾਨੂੰ ਕੋਈ ਸਰਲ ਸੌਖੇ ਰੂਪ 'ਚ ਬਾਣੀ ਦੇ ਦਿਓ ਜਿਹਦੇ ਨਾਲ ਸਮਝਣਾ ਸੌਖਾ ਹੋ ਜਾਏ। ਜੇ ਅਸੀਂ ਦੋ ਬਾਰਾਂ ਮਾਹਾਂ ਦਾ ਪਾਠ ਦੇਖਦੇ ਹਾਂ, ਇੱਕ ਗੁਰੂ ਨਾਨਕ ਸਾਹਿਬ, ਇੱਕ ਗੁਰੂ ਅਰਜਨ ਦੇ, ਪਰ ਜੇ ਅੰਦਰੋਂ ਦੇਖਾਂਗੇ ਤਾਂ ਗੁਰੂ ਨਾਨਕ ਸਾਹਿਬ ਵੀ ਆਪ ਹੀ ਨੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਵੀ ਆਪ ਹੀ ਨੇ। ਇਸੇ ਤਰ੍ਹਾਂ ਇਹ ਸਲੋਕ ਨੂੰ ਸਮਝਣ ਲਈ, ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਢਿਆ, ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ। ਉਹ ਜਿਹੜੇ ਸੰਤ ਰੂਪ ਹੋ ਜਾਂਦੇ ਹਨ ਉਹ ਸਾਈ ਤੋਂ ਬਾਹਰੀ ਨਹੀਂ ਹੁੰਦੇ, ਰੱਬ ਜੀ ਤੋਂ। ਇਹਨੂੰ ਸਮਝਾਉਣ ਲਈ ਮਹਾਰਾਜ ਨੇ ਫਿਰ ਛੰਤ ਉਚਾਰਨ ਕੀਤਾ ਤਾਂ ਕਿ ਗੱਲ ਸਮਝ ਆ ਜਾਏ, ਇਹਦਾ ਖੁਲਾਸਾ ਕਰਨ ਲਈ।

ਮਹਾਰਾਜ ਜੀ ਸਮਝਾਉਂਦੇ ਆ ਵੀ ਕਿਵੇਂ ਸਾਈਂ ਸੰਤ ਨਾਲ ਬਾਹਰ ਆ। ਇਹ ਹੁਣ ਆਤਮਕ ਤਲ 'ਤੇ ਸਮਝਣਾ ਪੈਣਾ, ਆਤਮਾ ਅਤੇ ਪਰਮਾਤਮਾ ਇਹਨੂੰ ਹੁਣ ਰੱਬੀ ਜੋਤ ਕਰਕੇ ਸਮਝਣਾ ਪੈਣਾ ਕਿ ਜਿਹੜੀ ਸਾਡੀ ਆਤਮਕ ਜੋਤ ਹੈ ਉਹ ਜਿਹੜੇ ਸੰਤ ਸਰੂਪ ਹੋ ਜਾਂਦੇ ਹਨ, ਜਿਹੜੇ ਸਾਈਂ ਸੰਤ ਨਾ ਬਾਹਰਾ ਜਿਨ੍ਹਾਂ ਦਾ ਜੀਵਨ ਹੁੰਦਾ ਹੈ, ਅਸਲ ਦੇ ਵਿੱਚ ਉਹ ਆਤਮਕ ਜੋਤ ਪਰਮ ਜੋਤ ਵਿੱਚ ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਮਿਲ ਜਲ ਜਲ ਹੈ ਖਟਾਨਾ ਰਾਮ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਕਸ ਹੋ ਜਾਂਦਾ ਹੈ, ਫਿਰ ਸਮਝ ਲਿਓ ਭਾਵੇਂ ਇੱਥੇ ਬੈਠ ਕੇ ਆਪ ਜੀ ਸਰਵਣ ਕਰ ਰਹੇ ਹੋ, ਭਾਵੇਂ ਘਰਾਂ 'ਚ ਬੈਠ ਕੇ ਸਰਵਣ ਕਰ ਰਹੇ ਹੋ, ਇਸ ਪੰਗਤੀ ਨੂੰ ਧਿਆਨ ਵਿੱਚ ਰੱਖਣਾ, ਸਾਈਂ ਸੰਤ ਨਾ ਬਾਹਰਾ। ਇਹਦੇ ਅਰਥ ਮਹਾਰਾਜ ਜੀ ਸਮਝਾ ਰਹੇ ਨੇ ਛੰਤ ਰੂਪ ਦੇ ਵਿੱਚ। ਮਹਾਰਾਜ ਕਹਿੰਦੇ ਜਿਵੇਂ ਮਿਲ ਲੱਲੇ ਨੂੰ ਸਿਹਾਰੀ ਕੇ ਮਿਲ ਕੇ ਜਲ ਜਲ ਹੈ ਖਟਾਨਾ ਰਾਮ, ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ, ਪਾਣੀ ਵਿੱਚ ਪਾਣੀ ਮਿਕਸ ਹੋ ਜਾਂਦਾ ਹੈ। ਹੁਣ ਤੁਸੀਂ ਦੇਖੋ ਇੱਕ ਬਾਲਟੀ ਪਾਣੀ ਦੀ ਲੈ ਲਓ, ਉਹਨੂੰ ਤੁਸੀਂ ਕਿਸੇ ਨਦੀ ਵਿੱਚੋਂ ਦੀ ਭਰ ਕੇ ਲਿਆਓ, ਕੋਈ ਵੀ ਨਦੀ ਹੋਵੇ, ਗੰਗਾ ਹੋਵੇ, ਜਮੁਨਾ ਹੋਵੇ, ਸਰਸਵਤੀ, ਕੋਈ ਵੀ ਨਦੀ ਹੋਵੇ, ਉਹਦੇ ਵਿੱਚੋਂ ਦੀ ਇੱਕ ਬਾਲਟੀ ਪਾਣੀ ਦੀ ਭਰ ਕੇ ਲਿਆ ਕੇ ਸਮੁੰਦਰ ਦੇ ਵਿੱਚ ਪਾ ਦਿਓ, ਅਤੇ ਤੁਸੀਂ ਚੋਟੀ ਦੇ ਬ੍ਰਹਮ ਗਿਆਨੀ, ਚੋਟੀ ਦੇ ਸਾਇੰਸਦਾਨ, ਚੋਟੀ ਦੇ ਵਿਗਿਆਨਕ ਲਿਆਓ ਅਤੇ ਉਹਨਾਂ ਨੂੰ ਕਹੋ ਵੀ ਜਿਹੜਾ ਮੈਂ ਜਮੁਨਾ ਦਾ ਪਾਣੀ ਸਮੁੰਦਰ ਦੇ ਵਿੱਚ ਪਾਇਆ ਸੀ ਉਹ ਪਾਣੀ ਮੈਨੂੰ ਵਾਪਸ ਚਾਹੀਦਾ, ਉਹ ਮਿਲ ਜਾਏਗਾ, ਕਿਉਂਕਿ ਉਹ ਪਾਣੀ ਪਾਣੀ ਵਿੱਚ ਮਿਕਸ ਹੋ ਗਿਆ, ਉਹ ਪਤਾ ਹੀ ਨਹੀਂ ਲੱਗਦਾ ਵੀ ਜਮੁਨਾ ਦਾ ਪਾਣੀ ਕਿਹੜਾ ਸੀ, ਗੰਗਾ ਦਾ ਪਾਣੀ ਕਿਹੜਾ ਸੀ, ਸਰਸਵਤੀ ਦਾ, ਜਿੰਨੇ ਵੀ ਨਦੀਆਂ ਨੇ ਦਰਿਆ ਉਹਨਾਂ ਦਾ ਪਾਣੀ ਸਮੁੰਦਰ ਵਿੱਚ ਰਲਦਾ ਅਤੇ ਕੀ ਉਹ ਰਲਿਆ ਹੋਇਆ ਵਾਪਸ ਕੱਢਿਆ ਜਾ ਸਕਦਾ। ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀ ਹੈ, ਉਹ ਜਦੋਂ ਸਮੁੰਦ ਵਿੱਚ ਪੈ ਜਾਂਦੇ ਆ ਫਿਰ ਉਹ ਨਹੀਂ ਜਾਣੇ ਜਾਂਦੇ। ਇੱਦਾਂ ਹੀ ਜਿਹੜੇ ਅਸਲ ਸੰਤ ਸਰੂਪ ਨੇ ਉਹਨਾਂ ਵਿੱਚ ਅਤੇ ਪਰਮੇਸ਼ਵਰ ਵਿੱਚ ਕੋਈ ਅੰਤਰ ਰਹਿ ਹੀ ਨਹੀਂ ਜਾਂਦਾ, ਉਹ ਅੰਦਰੋਂ ਇੱਕ ਮਿੱਕ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਜਿਵੇਂ ਜਲ ਵਿੱਚ ਜਲ ਸਮਾ ਜਾਂਦਾ ਹੈ, ਔਰ ਆਪ ਜੀ ਸਾਰੇ ਸੂਝਵਾਨ ਹੋ, ਪਾਣੀ ਵਿੱਚ ਪਾਣੀ ਮਿਕਸ ਹੋਣ ਵਾਸਤੇ ਦੋਵਾਂ ਦਾ ਸੁਭਾਅ ਇੱਕ ਚਾਹੀਦਾ ਤਾਂ ਗੱਲ ਬਣਨੀ ਹੈ। ਜੇ ਸੁਭਾਅ ਵਿੱਚ ਫਰਕ ਹੈ ਫਿਰ ਪਾਣੀ ਨੇ ਪਾਣੀ ਨਹੀਂ ਵਿੱਚ ਰਲਣਾ ਨਹੀਂ। ਪਾਣੀ ਦਾ ਦੂਸਰਾ ਰੂਪ ਹੈ ਭਾਫ਼, ਇਹ ਜਿਹੜੀ ਪਾਣੀ 'ਚੋਂ ਭਾਫ਼ ਨਿਕਲਦੀ ਹੈ ਤਾਂ ਇਹ ਵੀ ਪਾਣੀ ਹੋਈ ਹੈ, ਪਰ ਭਾਫ਼ ਪਾਣੀ ਦੇ ਵਿੱਚ ਸਮਾਉਂਦੀ ਨਹੀਂ ਹੈ, ਉਹ ਭਾਫ਼ ਹਵਾ ਵਿੱਚ ਉੱਡ ਜਾਂਦੀ ਹੈ ਤਾਂ ਉਹ ਵੀ ਪਾਣੀ ਹੈ। ਅਤੇ ਜਿਹੜੀ ਬਰਫ਼ ਬਣ ਗਈ, ਜਿਹੜਾ ਇਹ ਪਾਣੀ ਆਈਸ ਬਰਫ਼ ਜਿਹੜਾ ਰੂਪ ਲੈ ਲਿਆ, ਹੁਣ ਬਰਫ਼ ਨੂੰ ਪਾਣੀ ਵਿੱਚ ਰੱਖੋ, ਉਹ ਬਰਫ਼ ਪਾਣੀ ਵਿੱਚ ਸਮਾਉਂਦੀ ਨਹੀਂ, ਉਹ ਤਾਂ ਉੱਪਰ ਪਾਣੀ ਦੇ ਤੈਰਨ ਲੱਗ ਜਾਂਦੀ ਹੈ ਵੱਖਰੀ ਹੈ, ਤਾਂ ਉਹ ਵੀ ਪਾਣੀ ਦਾ ਹੀ ਰੂਪ ਹੈ, ਪਰ ਉਹ ਪਾਣੀ ਵਿੱਚ ਮਿਕਸ ਨਹੀਂ ਹੁੰਦਾ। ਉਹ ਬਰਫ਼ ਜਿਹੜੀ ਹੈ ਉਹ ਪਾਣੀ ਦੇ ਉੱਪਰ, ਕਿਉਂਕਿ ਉਹਦਾ ਸੁਭਾਅ ਬਦਲ ਗਿਆ, ਉਹਦੀ ਤਸੀਰ ਬਦਲ ਗਈ। ਜਿਹੜਾ ਭਾਫ਼ ਦੇ ਰੂਪ ਵਿੱਚ ਹੈ ਉਹਦਾ ਵੀ ਸੁਭਾਅ ਤਸੀਰ ਉਹਦੀ ਬਦਲ ਗਈ। ਇਹਦਾ ਮਤਲਬ ਪਾਣੀ ਵਿੱਚ ਪਾਣੀ ਨੂੰ ਰਲਣ ਲਈ ਉਹਦਾ ਸੁਭਾਅ ਇੱਕ ਚਾਹੀਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੇ ਸੰਤ ਸਰੂਪ ਜਾਂ ਸੇਵਕ ਪਰਮੇਸ਼ਵਰ ਵਿੱਚ ਲੀਨ ਹੋਣਾ ਚਾਹੁੰਦਾ ਪਰ ਉਹ ਸੁਭਾਅ ਉਹਦੇ ਵਰਗਾ ਚਾਹੀਦਾ, ਗੁਣ ਚਾਹੀਦੇ ਨੇ। ਜੇ ਸੁਭਾਅ ਉੱਦਾਂ ਦਾ ਨਹੀਂ ਹੋਏਗਾ, ਗੁਣ ਨਹੀਂ ਹੋਣਗੇ, ਫਿਰ ਲੱਖ ਕੋਸ਼ਿਸ਼ ਕਰ ਲਓ, ਆਤਮਕ ਜੋਤ ਪਰਮ ਜੋਤ ਵਿੱਚ ਰਲ ਨਹੀਂ ਸਕਦੀ, ਉਹਦੇ ਵਰਗਾ ਹੋਣਾ ਪਏਗਾ ਨਾ, ਪਹਿਲਾਂ ਉਹ ਗੁਣ ਗ੍ਰਹਿਣ ਕਰਨੇ ਪੈਣਗੇ। ਇਹ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਗੁਰੂ ਘਰ ਦੇ ਵਿੱਚ ਆਏ ਹਾਂ,
ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸੰਗਤ ਕਰਦੇ ਹਾਂ ਕਾਹਦੇ ਲਈ? ਸੰਤ ਸਰੂਪ ਹੋਣ ਵਾਸਤੇ, ਤਾਂ ਕਿ ਅਸੀਂ ਆਤਮਕ ਤਲ 'ਤੇ ਸੰਤ ਸਰੂਪ ਹੋ ਜਾਈਏ, ਉਹਦੇ ਵਿੱਚ ਸਮਾ ਜਾਈਏ। ਉਹਦੇ ਲਈ ਫਿਰ ਗੁਰੂ ਮਹਾਰਾਜ ਨੇ ਕਿਹਾ ਪਹਿਲਾਂ ਬੈਲੈਂਸ ਤਾਂ ਬਣਾ ਆਪਣਾ, ਤੇਰਾ ਬੈਲੈਂਸ 'ਤੇ ਡੱਗ ਮਗਾ ਰਿਹਾ, ਡੋਲ ਰਿਹਾ, ਪਹਿਲਾਂ ਬੈਲੈਂਸ 'ਤੇ ਬਣਾ। ਜਿਨ੍ਹਾਂ ਨੇ ਗੁਰੂ ਮਹਾਰਾਜ ਕੋਲੋਂ ਉਹ ਨੁਕਤਾ ਲੈ ਲਿਆ, ਜੁਗਤੀ ਲੈ ਲਈ, ਅਤੇ ਜੁਗਤੀ ਜਿਨ੍ਹਾਂ ਨੂੰ ਸਮਝ ਆ ਗਈ, ਗੁਰ ਕਿਰਪਾ ਜੈ ਨਰ ਕੋ ਕੀਨੀ, ਤਾਂ ਇਹ ਜੁਗਤ ਪਛਾਨੀ। ਇਹ ਜੁਗਤੀ ਬਾਹਰ ਦੀ ਨਹੀਂ ਹੈ, ਬਾਹਰ ਦੀ ਜੁਗਤੀ ਨਹੀਂ ਹੈ ਕਿ ਕੋਈ ਸੰਤ ਵਰਗਾ ਚੋਲਾ ਪਾ ਲਵੇ ਅਤੇ ਹੱਥ ਵਿੱਚ ਮਾਲਾ ਪਕੜ ਕੇ ਅਤੇ ਅਡੰਬਰ ਰਚ ਕੇ ਬੈਠ ਜਾਏ ਅਤੇ ਮੇਰੇ ਵਰਗਾ ਕਹੇ ਜੀ ਇਹ ਤਾਂ ਰੱਬ ਰੂਪ ਹੋ ਗਿਆ, ਇਹ ਤਾਂ ਪਰਮੇਸ਼ਵਰ ਰੂਪ ਹੋ ਗਿਆ। ਪਰ ਮਹਾਰਾਜ ਕਹਿੰਦੇ ਤੂੰ ਬਾਹਰ ਦਾ ਤਨ ਦੇਖ ਰਿਹਾ, ਮਨ ਨਹੀਂ ਦੇਖ ਰਿਹਾ। ਗੱਲ ਇੱਥੇ ਮਨ ਦੀ ਹੋ ਰਹੀ ਹੈ। ਨਰ ਨਰ ਕਹਿੰਦੇ ਮਨ ਨੂੰ, ਜੇ ਮਨ ਹੈ ਤਾਂ ਮਨੁੱਖ ਹੈ, ਜੇ ਮਨ ਨਹੀਂ ਹੈ ਤਾਂ ਮਨੁੱਖ ਵੀ ਨਹੀਂ ਹੈ। ਜੇ ਮਨ ਕੰਮ ਕਰਦਾ ਫਿਰ ਤਾਂ ਮਨੁੱਖ ਹੈ, ਜੇ ਮਨ ਕੰਮ ਨਹੀਂ ਕਰਦਾ ਫਿਰ ਇਹ ਮਨੁੱਖ ਵੀ ਨਹੀਂ ਹੈ। ਫਿਰ ਕਰਤੂਤ ਪਸ਼ੂ ਕੀ ਮਨ ਸਜਾਤ। ਇਸ ਵਾਸਤੇ ਮਹਾਰਾਜ ਕਹਿੰਦੇ ਜਿਸ ਮਨ ਨੂੰ ਗੁਰੂ ਦਾ ਨੁਕਤਾ ਸਮਝ ਵਿੱਚ ਆ ਗਿਆ, ਜੁਗਤੀ, ਉਹ ਸੰਤ ਸਰੂਪ ਹੋ ਗਿਆ, ਉਹ ਫਿਰ ਪਰਮੇਸ਼ਵਰ ਵਿੱਚ ਇੱਦਾਂ ਲੀਨ ਹੋ ਗਿਆ, ਆਤਮਕ ਜੋਤ ਕਰਕੇ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ। ਗੁਰ ਕਿਰਪਾ ਜਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਹੁਣ ਇੱਕ ਗੱਲ ਹੋਰ, ਸਾਨੂੰ ਕਿੱਦਾਂ ਪਤਾ ਲੱਗੇ ਉਹਦਾ ਸੁਭਾਅ ਕਿੱਦਾਂ ਦਾ ਹੈ? ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹਦੇ ਵਿੱਚ ਅਸੀਂ ਜਾ ਕੇ ਆਤਮਕ ਜੋਤ ਕਰਕੇ ਰਲਣਾ ਹੈ ਉਹਦਾ ਸੁਭਾਅ ਕਿੱਦਾਂ ਦਾ ਹੈ? ਇਹ ਗੁਰਬਾਣੀ ਫਿਰ ਸਾਨੂੰ ਇਸੇ ਲਈ ਦਿੱਤੀ ਹੈ। ਇਹ ਖਸਮ ਦੀ ਬਾਣੀ ਹੈ ਨਾ, ਅਤੇ ਜਦੋਂ ਖਸਮ ਦੀ ਬਾਣੀ ਨਾਲ ਜੁੜਾਂਗੇ ਸਾਨੂੰ ਪਤਾ ਲੱਗੇਗਾ ਉਹਦਾ ਸੁਭਾਅ ਕਿੱਦਾਂ ਦਾ ਹੈ, ਕਿਵੇਂ ਉਹਦੇ ਵਿੱਚ ਮਿਕਸ ਹੋਇਆ ਜਾ ਸਕਦਾ, ਲੀਨ ਹੋਇਆ ਜਾ ਸਕਦਾ। ਇਹ ਗੁਰਬਾਣੀ ਦਾ ਖਜ਼ਾਨਾ ਇਸੇ ਲਈ ਦਿੱਤਾ ਸਾਨੂੰ ਵੀ ਤੂੰ ਰੋਜ਼ ਗੁਰਬਾਣੀ ਦਾ ਅਭਿਆਸ ਕਰ, ਆਪਣਾ ਵੀ ਸੁਭਾਅ ਦੇਖ ਅਤੇ ਗੁਰਬਾਣੀ ਦਾ ਵੀ ਸੁਭਾਅ ਦੇਖ ਵੀ ਗੁਰਬਾਣੀ ਮੈਨੂੰ ਕਿੱਦਾਂ ਦਾ ਜੀਵਨ ਕਹਿੰਦੀ ਹੈ ਔਰ ਮੇਰਾ ਜੀਵਨ ਕਿੱਦਾਂ ਦਾ ਹੈ, ਮੇਰਾ ਸੁਭਾਅ ਰਲਦਾ ਹੈ? ਇਹ ਗੁਰਬਾਣੀ ਨਾਲ ਹੀ ਸਮਝ ਆਉਣੀ ਹੈ ਨਾ, ਬਾਹਰੋਂ ਤਾਂ ਨਹੀਂ ਸਮਝ ਆਉਣੀ। ਇਸ ਲਈ ਮਹਾਰਾਜ ਜੀ ਕਹਿੰਦੇ ਆ ਸਾਈਂ ਸੰਤ ਨਾ ਬਾਹਰਾ। ਉਹ ਜਿਹੜੇ ਸੰਤ ਸਰੂਪ ਹੋ ਗਏ ਨੇ ਆਤਮਕ ਤਲ 'ਤੇ, ਉਹ ਸਾਈਂ ਤੋਂ ਬਾਹਰੀ ਨਹੀਂ ਹੁੰਦੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹਨਾਂ ਦੀ ਅਵਸਥਾ ਇਹ ਹੁੰਦੀ ਹੈ, ਜਿਵੇਂ ਭਗਤ ਸਾਹਿਬਾਨਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ, ਉਹ ਸਾਈਂ ਸੰਤ ਨਾ ਬਾਹਰਾ। ਚਲੋ ਆਪਾਂ ਇਹ ਵੀ ਪੁੱਛ ਸਕਦੇ ਹਾਂ ਵੀ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਢਿਆ, ਨਾਨਕ ਜਾਣੇ ਸੱਤ ਸਾਈਂ ਸੰਤ ਨਾ ਬਾਹਰਾ। ਸਾਨੂੰ ਦਿਖਾਓ ਕੋਈ ਹੈ ਜਿਹੜਾ ਸਾਈਂ ਸੰਤ ਨਾ ਬਾਹਰਾ ਹੋਵੇ? ਮਹਾਰਾਜ ਕਹਿੰਦੇ ਇੱਕ ਛੱਡ, ਮੈਂ ਤੈਨੂੰ 15 ਦਿਖਾ ਦਿੰਦਾ, 15 ਭਗਤ ਸਾਹਿਬਾਨ ਦੇਖ ਜਿਹੜੇ ਸੰਤ ਰੂਪ ਹੋ ਗਏ ਨੇ ਅਤੇ ਸਾਈਂ ਤੋਂ ਬਾਹਰੀ ਨਹੀਂ ਹੈ। ਮਹਾਰਾਜ ਕਹਿੰਦੇ 15 ਦੇ 15 ਬੈਠੇ ਹੋਏ ਆ, ਉਹਨਾਂ ਵੱਲ ਦੇਖ, ਤੈਨੂੰ ਬਾਹਰ ਭਟਕਣ ਦੀ ਲੋੜ ਹੀ ਨਹੀਂ ਹੈ। ਤੂੰ ਭਾਈ ਸੱਤਾਂ ਦੇ ਭਾਈ ਬਲਵੰਡ ਜੀ ਨੂੰ ਦੇਖ, ਪਹਿਲਾਂ ਬਾਹਰੀ ਹੋ ਗਏ ਸੀ ਪਰ ਜਿਸ ਦਿਨ ਆ ਕੇ ਆਪਣਾ ਆਪਾ ਸਮਰਪਿਤ ਕਰ ਦਿੱਤਾ ਗੁਰੂ ਅਰਜਨ ਦੇ ਪਾਤਸ਼ਾਹ ਅੱਗੇ, ਫਿਰ ਸਾਈਂ ਸੰਤ ਨਾ ਬਾਹਰਾ। ਅੱਜ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਨੇ ਭਾਈ ਸੱਤਾ ਦੇ ਬਲਵੰਡ ਜੀ, ਨਹੀਂ ਗੁਰੂ ਗ੍ਰੰਥ ਸਾਹਿਬ ਦਾ ਹੀ ਰੂਪ ਹੋ ਗਏ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਸਮਾ ਗਏ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਇਹਨਾਂ ਵੱਲ ਦੇਖ। ਜੇ ਅਸੀਂ ਬਾਬਾ ਰਵਿਦਾਸ ਜੀ ਵੱਲ ਦੇਖੀਏ, ਉਹ ਕਹਿੰਦੇ ਤੋਹੀ ਮੋਹੀ, ਮੋਹੀ ਤੋਹੀ,
ਅੰਤਰ ਕੈਸਾ ਸਾਈਂ ਸੰਤ ਨਾਲ ਬਾਹਰਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੁਣ ਤੇਰੇ ਅਤੇ ਮੇਰੇ, ਮੇਰੇ ਅਤੇ ਤੇਰੇ ਵਿੱਚ ਕੀ ਫਰਕ ਰਹਿ ਗਿਆ? ਤੂੰ ਮੈਂ ਹੋ ਗਿਆ ਅਤੇ ਮੈਂ ਤੂੰ ਹੋ ਗਿਆ। ਜਦੋਂ ਭਾਈ ਲਹਿਣਾ ਜੀ ਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕੇ ਗਲਵੱਕੜੀ ਵਿੱਚ ਲਿਆ ਨਾ, ਗਲਵੱਕੜੀ ਪਾਈ, ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ, ਭਾਈ ਲਹਿਣਾ ਜੀ, ਅੱਜ ਤੋਂ ਮੈਂ ਤੂੰ ਹੋ ਗਿਆ ਅਤੇ ਤੂੰ ਮੈਂ ਹੋ ਗਿਆ। ਕਹਿੰਦੇ, ਮਹਾਰਾਜ ਕਿੱਦਾਂ? ਕਹਿੰਦੇ, ਅੱਜ ਤੋਂ ਮੇਰੇ ਆਸਣ 'ਤੇ ਤੂੰ ਬੈਠਣਾ, ਤੇਰੀ ਥਾਂ 'ਤੇ ਮੈਂ ਬੈਠਣਾ। ਜਿੱਥੇ ਭਾਈ ਲਹਿਣਾ ਜੀ ਬੈਠਦੇ ਹੁੰਦੇ ਸੀ ਨਾ, ਉੱਥੇ ਗੁਰੂ ਨਾਨਕ ਸਾਹਿਬ ਬੈਠੇ ਆ, ਅਤੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੁੰਦੇ ਸੀ ਉੱਥੇ ਗੁਰੂ ਅੰਗਦ ਦੇਵ ਜੀ ਬੈਠੇ ਆ। ਰਹਿ ਗਿਆ ਫਰਕ? ਕੋਈ ਕੋਈ ਫਰਕ ਨਹੀਂ। ਜਿੱਥੇ ਗੁਰੂ ਅੰਗਦ ਦੇਵ ਜੀ ਬੈਠੇ ਆ ਉੱਥੇ ਗੁਰੂ ਅਮਰਦਾਸ ਜੀ ਬੈਠ ਗਏ, ਅਤੇ ਜਿੱਥੇ ਗੁਰੂ ਅਮਰਦਾਸ ਜੀ ਬੈਠਦੇ ਸੀ ਉੱਥੇ ਗੁਰੂ ਅੰਗਦ ਦੇਵ ਜੀ ਬੈਠ ਗਏ। ਕੀ ਫਰਕ ਰਹਿ ਗਿਆ? ਕੋਈ ਫਰਕ ਨਹੀਂ ਰਹਿ ਗਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਕਹਿਣ ਲੱਗੇ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਨਕ ਕਹਿੰਦੇ ਸੋਨਾ, ਸੋਨਾ ਹੋਵੇ ਨਾ ਗੋਲਡ, ਅਤੇ ਉਹਦੇ ਬਣੇ ਹੋਏ ਗਹਿਣੇ ਹੋਣ, ਅਤੇ ਉਹਦਾ ਵਿੱਚ ਕੋਈ ਫਰਕ ਹੁੰਦਾ? ਉਹ ਸੋਨੇ ਦੀ ਧਾਤ ਦੇ ਹੀ ਬਣੇ ਹੋਏ ਗਹਿਣੇ ਨੇ। ਉਹਨਾਂ ਨੂੰ ਨਾਮ ਦੇ ਦਿੱਤਾ ਕਿ ਇਹ ਹਾਰ ਹੈ, ਇਹ ਮੁੰਦਰੀ ਹੈ, ਇਹ ਇਹ ਹੈ, ਪਰ ਉਹ ਹੈ ਤਾਂ ਸੋਨੇ ਦੇ ਹੀ ਬਣੇ ਹੋਏ ਨੇ, ਉਹਦੇ ਤੋਂ ਬਾਹਰ ਤਾਂ ਨਹੀਂ। ਜਦੋਂ ਉਹਨਾਂ ਗਹਿਣਿਆਂ ਨੂੰ ਆਪਾਂ ਢਾਲ ਦੇਵਾਂਗੇ ਕੀ ਬਣ ਜਾਏਗਾ? ਫਿਰ ਸੋਨਾ ਹੀ ਰਹਿ ਜਾਏਗਾ। ਸਮੁੰਦਰ ਦੇ ਵਿੱਚ ਲਹਿਰਾਂ ਉੱਠੀਆਂ, ਉਹ ਉੱਠੀਆਂ ਤਾਂ ਪਾਣੀ ਕਰਕੇ ਹੀ ਨੇ ਨਾ, ਪਾਣੀ ਦਾ ਹੀ ਇੱਕ ਰੂਪ ਹੈ। ਮੁੜ ਕੇ ਫਿਰ ਜਦੋਂ ਸ਼ਾਂਤ ਹੋਈਆਂ ਲਹਿਰਾਂ, ਫਿਰ ਉਸੇ ਤਰ੍ਹਾਂ ਪਾਣੀ ਦਾ ਹੀ ਰੂਪ ਹੋ ਗਈਆਂ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਸਾਈਂ ਸੰਤ ਨ ਬਹਰਾ ਦਾ ਆ ਅਰਥ ਹੈ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣੀ, ਕੋਈ ਨਹੀਂ ਪਛਾਣ ਸਕਦਾ, ਉਹ ਵੀ ਕਬੀਰ ਹੈ ਅਤੇ ਆਹ ਵੀ ਕਬੀਰ ਹੈ, ਦੋਵੇਂ ਕਬੀਰ ਮਿਕਸ ਹੋ ਗਏ। ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਆ ਅਤੇ ਭਗਤ ਜੀ ਨੂੰ ਵੀ ਕਬੀਰ ਕਹਿੰਦੇ ਆ, ਦੋਵੇਂ ਕਬੀਰ ਇੱਕ ਮਿਕ ਹੋ ਗਏ। ਹੁਣ ਪਤਾ ਹੀ ਨਹੀਂ ਲੱਗਦਾ ਵੀ ਆਹ ਕਬੀਰ ਕਿਹੜਾ ਅਤੇ ਆਹ ਕਿਹੜਾ, ਦੋਵੇਂ ਇੱਕ ਮਿਕ ਹੀ ਹੋ ਗਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਸਾਨੂੰ ਉਹਦੇ ਵਰਗਾ ਬਣਨਾ ਪਏਗਾ। ਉਹਦੇ ਲਈ, ਉਹਦੇ ਵਰਗਾ ਬਣਨ ਵਾਸਤੇ ਹੀ ਸਾਨੂੰ ਇਹ ਗੁਰਬਾਣੀ ਦਾ ਖਜ਼ਾਨਾ ਦਿੱਤਾ ਹੈ ਕਿ ਰੋਜ਼ ਅਭਿਆਸ ਗੁਰਬਾਣੀ ਦਾ ਕਰ, ਅਤੇ ਕਰਦਿਆਂ ਕਰਦਿਆਂ ਆਪਣੇ ਅੰਦਰ ਨੂੰ ਘੜ, ਇਹ ਘੜਦੇ ਘੜਦੇ ਇੱਕ ਦਿਨ ਤੂੰ ਉਹਦਾ ਹੀ ਰੂਪ ਹੋ ਜਾਏਗਾ। ਤੂੰ ਅੰਨ ਘੜਿਆ ਨਾ ਅੰਦਰੋਂ, ਇਸ ਲਈ ਹਜੇ ਵੱਖ ਹੈ। ਤੂੰ ਬਹੁਤ ਜ਼ਿਆਦਾ ਤੱਤਾ ਹੋ ਜਾਂਦਾ ਭਾਫ਼ ਬਣ ਕੇ, ਇਸ ਲਈ ਉਹਦੇ ਤੋਂ ਵੱਖ ਹੈ। ਤੂੰ ਬਹੁਤ ਜ਼ਿਆਦਾ ਸ਼ਾਂਤ ਹੋ ਜਾਂਦਾ ਠੰਡਾ, ਇਸ ਲਈ ਤੂੰ ਬਰਫ਼ ਬਣ ਕੇ ਪਾਣੀ ਤੋਂ ਵੱਖ ਹੈ, ਤੂੰ ਉਹਦੇ ਵਿੱਚ ਸਮਾ ਨਹੀਂ ਪਾ ਰਿਹਾ। ਤੈਨੂੰ ਇਹ ਸਰੂਪ ਜਿਹੜਾ ਬੈਲੈਂਸ ਬਣਾਉਣਾ ਪਏਗਾ, ਨਾ ਬਹੁਤਾ ਠੰਡਾ ਅਤੇ ਨਾ ਬਹੁਤਾ ਤੱਤਾ। ਇਸੇ ਲਈ ਬੈਲੈਂਸ ਬਣਾਉਣ ਲਈ ਮਹਾਰਾਜ ਨੇ ਸਾਨੂੰ ਬਾਣੀ ਵੀ ਦਿੱਤੀ ਅਤੇ ਬਾਣਾ ਵੀ ਦਿੱਤਾ, ਤਾਂ ਕਿ ਬੈਲੈਂਸ ਬਣਿਆ ਰਹੇ। ਬਾਣੀ ਵੀ ਇਸੇ ਲਈ ਦਿੱਤੀ ਹੈ, ਬਾਣਾ ਵੀ ਇਸ ਲਈ ਕਿ ਬਿਲਕੁਲ ਵੀ ਸ਼ਾਂਤ ਹੋ ਕੇ ਨਾ ਬਹਿ ਜਾਈਂ, ਅਤੇ ਬਿਲਕੁਲ ਵੀ ਕ੍ਰੋਧ ਵਿੱਚ ਤਪ ਵੀ ਨਾ ਜਾਈਂ। ਇਸ ਲਈ ਮਹਾਰਾਜ ਨੇ ਕਿਰਪਾ ਕੀਤੀ ਨਾ, ਸਾਨੂੰ ਅੰਦਰੋਂ ਬਾਹਰੋਂ ਇੱਕ ਕਰ ਦਿੱਤਾ, ਬਾਣੀ ਅਤੇ ਬਾਣੀ ਦੇ ਨਾਲ ਜੋੜ ਕੇ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਸਾਹਿਬ ਕਹਿੰਦੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਆਹ ਵਾਲੀ ਅਵਸਥਾ ਸਾਡੀ ਆਤਮਕ ਤਲ 'ਤੇ ਹੋਵੇ, ਇਹ ਖੇਡ ਮਾਨੀ ਆ ਮਨ ਦੇ ਤਲ 'ਤੇ। ਆਤਮਾ ਸਾਡੀ ਜਿਹੜੀ ਆ ਉਹ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਇਹ ਆਤਮਕ ਤਲ 'ਤੇ ਇੱਕ ਜੋਤ ਹੈ, ਜਿਹਨੇ ਪਰਮ ਜੋਤ ਵਿੱਚ ਜਾ ਕੇ ਰਲ ਜਾਣਾ, ਪਰ ਇਹ ਹੋਣਾ ਕਿੱਦਾਂ? ਮਨ ਦੇ ਰਾਹੀਂ। ਮਨ ਇਸ ਗੱਲ ਨੂੰ ਸਮਝੇਗਾ ਫਿਰ ਅਗਲੀ ਖੇਡ ਬਣਨੀ ਹੈ, ਜਿੰਨਾ ਚਿਰ ਮਨ ਨਹੀਂ ਸਮਝੇਗਾ ਉਨਾ ਚਿਰ ਅਗਲੀ ਖੇਡ ਨਹੀਂ ਬਣਨੀ। ਅਤੇ ਮਨ ਹੀ ਤਾਂ ਭੁੱਲਿਆ ਹੋਇਆ, ਮਨ ਹੀ ਵਿਗੜਿਆ ਹੋਇਆ।
ਮਨ ਨੂੰ ਹੀ ਗੁਰਬਾਣੀ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਗੁਣ ਵੀ ਮਨ ਨੇ ਗ੍ਰਹਿਣ ਕਰਨੇ ਆ ਅਤੇ ਅਵਗੁਣ ਵੀ ਮਨ ਨੇ ਗ੍ਰਹਿਣ ਕਰਨੇ ਆ। ਇਹਦੇ ਕੋਲ ਗੁਣ ਨਹੀਂ, ਅਵਗੁਣ ਹੀ ਅਵਗੁਣ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਹਮ ਕੌਣ ਕਹਿ ਰਿਹਾ? ਹਮ ਮਨ ਕਹਿ ਰਿਹਾ ਵੀ ਮਨਾ, ਇਹ ਮਨ ਕਹਿੰਦਾ ਵਾਹਿਗੁਰੂ ਜੀ ਮੈਂ ਤੇ ਅੰਦਰੋਂ ਅਵਗੁਣਾਂ ਨਾਲ ਭਰਿਆ ਪਿਆ, ਮੇਰੇ 'ਚ ਤਾਂ ਇੱਕ ਵੀ ਗੁਣ ਨਹੀਂ ਹੈ, ਮੈਂ ਕਿਵੇਂ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਹੋਵਾਂ, ਕਿਵੇਂ ਜਿਉਂ ਪਾਨੀ ਸੰਗ ਪਾਨੀ ਵਾਲੀ ਖੇਡ ਕਿਵੇਂ ਬਣੇਗੀ, ਕਿਉਂਕਿ ਅੰਦਰ ਤਾਂ ਅਵਗੁਣ ਭਰੇ ਪਏ ਆ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਇਕੰਤ ਨਾਲ ਮਿਲਾਪ ਕਿੱਦਾਂ ਹੋਏਗਾ, ਕਿਉਂਕਿ ਗੁਣ ਤਾਂ ਹੈ ਹੀ ਕੋਈ ਨਹੀਂ, ਸ਼ੁਭ ਗੁਣਾਂ ਤੋਂ ਬਿਨਾਂ ਅੰਦਰ ਕੰਤ ਨਾਲ ਮੇਲ ਹੋ ਹੀ ਨਹੀਂ ਸਕਦਾ, ਅਤੇ ਇਹ ਪਹਿਰਾਵਿਆਂ ਨੇ ਮੇਲ ਨਹੀਂ ਕਰਾਉਣਾ, ਇਹ ਵੀ ਧਿਆਨ 'ਚ ਰੱਖਣਾ। ਬਾਹਰ ਦੇ ਅਡੰਬਰ ਜਿਹੜੇ ਨੇ ਉਹ ਅਸੀਂ ਅੱਜ ਦੇਖੋ ਥਾਂ ਥਾਂ 'ਤੇ ਥਾਵਾਂ ਬਣੀਆਂ ਹੋਈਆਂ, ਲੋਕ ਜੁੜਦੇ ਥਾਵਾਂ ਨਾਲ ਨਹੀਂ ਜੁੜਨਾ, ਅਸੀਂ ਜਗ੍ਹਾ ਨਾਲ ਨਹੀਂ ਜੁੜਨਾ, ਅਸੀਂ ਅੰਦਰੋਂ ਉਸ ਮਾਲਕ ਦੇ ਸ਼ੁਭ ਗੁਣਾਂ ਦੇ ਨਾਲ ਜੁੜਨਾ। ਸ਼ੁਭ ਗੁਣ ਹੋਣਗੇ ਤਾਂ ਹੀ ਗੱਲ ਬਣਨੀ ਹੈ। ਜੇ ਅਸੀਂ ਇੱਥੇ ਆਏ ਹਾਂ, ਮੱਥਾ ਟੇਕ ਰਹੇ ਹਾਂ, ਜੇ ਅਸੀਂ ਕਥਾ ਕੀਰਤਨ ਸੁਣ ਰਹੇ ਹਾਂ, ਤੇ ਕਿਹਦੇ ਕਰਕੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਕਰਕੇ। ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਣ, ਫਿਰ ਇਹ ਇਕੱਲੀ ਬਿਲਡਿੰਗ ਹੈ, ਘਰ ਹੈ ਨਾ। ਘਰ ਜਿਹੜਾ ਤੁਸੀਂ ਦੇਖੋ, ਭਾਵੇਂ ਕਾਨਿਆਂ ਦੀ ਝੌਂਪੜੀ ਬਣਾ ਲਓ, ਜੇ ਉਹਦੇ ਵਿੱਚ ਚਾਰ ਜੀ ਰਹਿੰਦੇ ਆ ਤਾਂ ਉਹ ਘਰ ਹੈ, ਭਾਵੇਂ ਉਹ ਕਾਨਿਆਂ ਦੀ ਬਣੀ ਹੋਈ ਕੁੱਲੀ ਹੈ, ਜੇ ਉਹਦੇ ਵਿੱਚ ਚਾਰ ਜੀ ਰਹਿੰਦੇ ਆ ਤਾਂ ਉਹ ਘਰ ਹੈ। ਅਤੇ ਭਾਵੇਂ ਤੁਸੀਂ ਸੋਨੇ ਦੀਆਂ ਇੱਟਾਂ ਲਾ ਕੇ ਮਹਿਲ ਬਣਾ ਲਓ, ਜੇ ਉਹਦੇ ਵਿੱਚ ਚਾਰ ਜੀ ਨਹੀਂ ਰਹਿੰਦੇ ਤਾਂ ਉਹ ਘਰ ਨਹੀਂ, ਖੰਡਰ ਹੈ, ਉਹ ਘਰ ਨਹੀਂ ਹੈ। ਘਰ ਬਣਨਾ ਵਿੱਚ ਰਹਿਣ ਵਾਲੇ ਜੀਆਂ ਨਾਲ, ਸੋਨੇ ਦੀਆਂ ਇੱਟਾਂ ਲਾ ਕੇ ਘਰ ਨਹੀਂ ਬਣਦਾ, ਉਹ ਖੰਡਰ ਹੈ। ਲੋ ਤੁਸੀਂ ਦੇਖੋ, ਸੋਨੇ ਦੀਆਂ ਇੱਟਾਂ ਲਾ ਦਿਓ, ਚਲੋ ਪੱਥਰ ਵੀ ਛੱਡੋ, ਟਾਈਲਾਂ ਵੀ ਛੱਡੋ, ਤੁਸੀਂ ਸੋਨੇ ਦੀਆਂ ਇੱਟਾਂ ਲਾ ਕੇ, ਸੋਨੇ ਦਾ ਦਰਵਾਜ਼ਾ ਲਾ ਕੇ ਅਤੇ ਉਹਨੂੰ ਬੰਦ ਕਰ ਦਿਓ, ਅਤੇ ਕਈ ਸਾਲਾਂ ਤੱਕ ਉਹ ਬੰਦ ਰਹੇ ਅਤੇ ਲੋਕ ਉਹਦੇ ਅੰਦਰ ਜਾਣ ਤੋਂ ਡਰਦੇ ਆ, ਉਹ ਕਹਿੰਦੇ ਪਤਾ ਨਹੀਂ ਕਿੰਨੇ ਚਿਰਾਂ ਤੋਂ ਬੰਦ ਪਿਆ, ਕੋਈ ਅੰਦਰ ਕੋਈ ਐਸੀ ਰੂਹ ਹੀ ਨਾ ਹੋਵੇ। ਲੋਕ ਡਰਦੇ ਆ ਨਾ, ਕਿਉਂਕਿ ਉਹ ਘਰ ਨਹੀਂ ਹੈ, ਇਹ ਥੋੜ੍ਹੀ ਦੇਖਦੇ ਵੀ ਇਹ ਸੋਨੇ ਦਾ ਬਣਿਆ ਹੋਇਆ, ਲੋਕ ਡਰਦੇ ਨੇ ਉੱਥੇ ਜਾਣ ਤੋਂ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਆ, ਬਾਹਰ ਦੀ ਥਾਵਾਂ, ਬਾਹਰ ਦੇ ਅਡੰਬਰ, ਬਾਹਰ ਦੇ ਪਹਿਰਾਵੇ ਨਾ ਦੇਖੋ, ਨਹੀਂ ਤਾਂ ਇਹਦੇ ਵਿੱਚ ਹੀ ਉਲਝ ਕੇ ਰਹਿ ਜਾਓਗੇ। ਖੇਡ ਬਾਹਰ ਦੀ ਨਹੀਂ, ਖੇਡ ਅੰਦਰ ਦੀ ਹੈ, ਪਰ ਅੰਦਰ ਦੇਖਣਾ ਕੌਣ ਚਾਹੁੰਦਾ? ਅਸੀਂ ਤਾਂ ਬਾਹਰੋਂ ਦੇਖ ਕੇ ਡੁੱਲ ਜਾਣ ਵਾਲੇ ਹਾਂ, ਡਿੱਗ ਜਾਣ ਵਾਲੇ ਹਾਂ, ਸਿਰ ਝੁਕਾ ਦੇਣ ਵਾਲੇ ਹਾਂ, ਅੰਦਰ ਭਾਵੇਂ ਕੱਖ ਦੀ ਨਾ ਹੋਵੇ, ਅੰਦਰ ਭਾਵੇਂ ਸ਼ਹਿਵਾਨੀਅਤ ਸ਼ੈਤਾਨੀਅਤ ਭਰੀ ਹੋਵੇ, ਅਤੇ ਬਾਹਰੋਂ ਮੇਰੇ ਵਰਗੇ ਨੇ ਚੋਲਾ ਪਾਇਆ ਹੋਵੇ, ਅਤੇ ਲੋਕ ਜਾ ਕੇ ਸਿਰ ਮੱਥਾ ਟੇਕਦੇ ਆ ਵੀ ਇਹ ਬਹੁਤ ਵੱਡਾ ਸੰਤ ਹੈ। ਅਤੇ ਮਹਾਰਾਜ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇ, ਹਾਂ ਜਿਹੜੇ ਹੈ ਉਹਨਾਂ ਦੀ ਗੱਲ ਕੀਤੀ ਹੈ, ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਦੀ ਕਮਾਈ ਨੂੰ ਸਿਜਦਾ ਕੀਤਾ, ਉਹਨਾਂ ਨੂੰ ਮਹਾਰਾਜ ਕਹਿੰਦੇ ਤੂੰ ਉਹਦੇ ਅੱਗੇ ਭਾਵੇਂ ਝੁੱਕ ਜਾ, ਜਿਹਦੇ ਅੰਦਰ ਇਹ ਕਮਾਈ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਜਿਹਨੂੰ ਮਹਾਰਾਜ ਕਹਿੰਦੇ ਨੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਭਾਈ, ਮਹਾਰਾਜ ਕਹਿੰਦੇ ਤੂੰ ਉਹਦੀ ਸੰਗਤ ਕਰਿਆ ਕਰ, ਤੂੰ ਉਹਨਾਂ ਦੇ ਸੰਗਤ ਲਈ ਧੂੜ ਮੰਗਿਆ ਕਰ, ਗੁਰਸਿੱਖਾਂ ਕੀ ਹਰ ਧੂੜ ਦੇ, ਵਾਹਿਗੁਰੂ ਜੀ ਮੈਨੂੰ ਐਸੇ ਗੁਰਸਿੱਖਾਂ ਸੰਤ ਸਰੂਪ ਵਾਲਿਆਂ ਦੀ ਸੰਗਤ ਦਿਓ, ਤਾਂ ਕਿ ਮੇਰੇ ਅੰਦਰ ਵੀ ਐਸੀ ਅਵਸਥਾ ਹੋ ਜਾਏ ਕਿ ਸਾਈਂ ਸੰਤ ਨਾ ਬਾਹਰਾ, ਵੀ ਉਹਦੇ ਹੁਕਮ ਤੋਂ ਬਾਹਰੀ ਨਾ ਹੋਵਾਂ ਉਹਦੇ ਹੁਕਮ ਵਿੱਚ। ਅਤੇ ਕਬੀਰ ਜੀ ਵਰਗੇ ਸੰਤ ਕੀ ਕਹਿੰਦੇ ਆ? ਉਹ ਕਹਿੰਦੇ ਨੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈਂ ਜਾਓ।
ਪਰ ਇਹ ਵੀ ਸਮਾਜ ਦੇ ਵਿੱਚ ਇੱਕ ਕੌੜਾ ਸੱਚ ਹੈ ਕਿ ਜਿਹਨੇ ਬਾਹਰੋਂ ਝੂਠੇ ਅਡੰਬਰ ਰਚ ਕੇ ਦਿਖਾਵਾ ਕੀਤਾ ਵੀ ਮੈਂ ਬਹੁਤ ਵੱਡਾ ਸੰਤ ਹਾਂ, ਉਹਨਾਂ ਦੀ ਕਦਰ ਦੁਨੀਆ ਨੇ ਕੀਤੀ, ਪਰ ਜਿਹੜੇ ਅਸਲ ਦੇ ਵਿੱਚ ਅੰਦਰੋਂ ਕਮਾਈ ਵਾਲੇ ਸੀ ਦੁਨੀਆ ਨੇ ਉਹਨਾਂ ਦੀ ਬੇਕਦਰੀ ਕੀਤੀ ਹੈ, ਉਹਨਾਂ ਦੀ ਕਦਰ ਨਹੀਂ ਪਾਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਅਸਲ ਵਿੱਚ ਉਹ ਕਿਹੜੇ ਸੰਤ ਹੁੰਦੇ ਨੇ, ਮਿਲ ਜਲ ਜਲ ਹੈ ਖਟਾਨਾ ਰਾਮ, ਜਿਹੜੇ ਪਾਣੀ ਦੇ ਵਿੱਚ ਪਾਣੀ ਵਾਂਗ ਮਿਕਸ ਹੋ ਗਏ, ਆਤਮਕ ਜੋਤ ਪਰਮ ਜੋਤ ਵਿੱਚ ਜਾ ਕੇ ਉਹਨਾਂ ਦੀ ਰਲ ਗਈ ਹੈ।

महाराज जी ने गल्लां कीतियां एक पानी दी एक जोत दी। मिल जल जल है खटाना राम, संग ज्योति जोत मिलाना राम। ज्योति जोत रली संपूर्ण थी या राम। जे साड़ी आत्मक जोत परम जोत विच जाके रली होई ना, फिर ते असी संपूर्ण होए नहीं। फिर ते आपा पूरे थोड़ी होए हैं, फिर ते अधूरे ही रह गए, अधूरे आए अधूरे ही चले गए। ते बड़ी बार आप जी नाल सांझ पाई है, जदों किथे बंदे दा आखरी साह निकल जाए ना, ते जिन्ने भी हुंदे आ सारे इक्को ही गल कहिंदे वी फलाना बंदा पूरा हो गया, पूरा हो गया। नहीं, अधूरा आया सी अधूरा ही चला गया। पूरा किथे होया है? वो पूरा ते होया ही नहीं। पूरा कौन होया? सूरज किरण मिले जल का जल हुआ राम, ज्योति ज्योत रली संपूर्ण थिया। ओ पूरा होया जिन्हें कदे कमाई ही नहीं की, नाम दी अवगणा नू छड़ के शुभ गुण ही नहीं कठे किते, वह कितने पूरा होया? वह तो अधूरा आया तो अधूरा चल गया। हाँ, जिहड़ा पूरा हो के गया उहदे लई रोण की लोड़ नहीं है, उहदे लई ना रोयो। वह खुश होयो भी यह कमाई करके गया, यह पूरा हो के गया। हाँ, जिहड़ा अधूरा गया उहदे लई रोवो, उहदे लई तो बनता है रोना भी हुण इहदा की बनेगा, ਇਹ ਕਿਹੜੀ ਜੂਨੇ ਅੱਗੇ ਜਾ ਕੇ ਪਏਗਾ, ਕੋਈ ਪਤਾ ਹੀ ਨਹੀਂ ਹੈ। ਪਤਾ ਨਹੀਂ ਕਿੰਨੀਆਂ ਜੂਨਾਂ ਹੋਰ ਭੋਗਣੀਆਂ ਪੈਣਗੀਆਂ, ਕਿਉਂਕਿ ਇਹ ਫਲ ਇੱਕ ਵਾਰੀ ਟੁੱਟਿਆ ਦੁਬਾਰਾ ਨਹੀਂ ਜੁੜ ਸਕਦਾ, ਉਹਦੇ ਲਈ ਰੋਵੋ ਕੀ ਬਣੇਗਾ। ਕਬੀਰ ਸਾਹਿਬ ਕਹਿੰਦੇ, ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਜਿਹੜਾ ਆਪਣੇ ਘਰ ਚਲਾ ਗਿਆ ਉਹ ਪੂਰਾ ਹੋ ਗਿਆ, ਉਹ ਅਧੂਰਾ ਨਹੀਂ ਹੈ, ਕਿਉਂਕਿ ਉਹ ਚਲਾ ਗਿਆ ਆਪਣੇ ਘਰ, ਉਹਦੇ ਲਈ ਕਾਹਦਾ ਰੋਣਾ। ਇਸ ਲਈ ਮਹਾਰਾਜ ਨੇ ਕਿਹਾ ਸੀ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਉਹ ਰੋਵੋ ਕਿਹਦੇ ਲਈ? ਰੋਵੋ ਸਾਕਤ ਵਾਪਰੇ, ਜੋ ਹਾਟੇ ਹਾਟ ਬਿਕਾਏ। ਬਾਣੀ ਵਿੱਚ ਸਾਨੂੰ ਮਹਾਰਾਜ ਨੇ ਸਮਝਾਇਆ, ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੋਵੋ ਸਾਕਤ ਵਾਪਰੇ, ਜੋ ਹਟੇ ਹਾਟ ਬਿਕਾਏ। ਆਹ ਹੱਟੀ ਮਿਲੀ ਸੀ ਕਮਾਈ ਕਰਨ ਵਾਸਤੇ, ਆਹ ਦੁਕਾਨ ਹੈ, ਆਹ ਸਰੀਰ ਹੱਟੀ ਹੈ, ਇਸ ਹੱਟੀ 'ਤੇ ਮਨ ਨੇ ਬੈਠ ਕੇ ਕਮਾਈ ਕਰਨੀ ਸੀ। ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਇਸ ਮਨ ਨੇ ਇਸ ਹੱਟੀ 'ਤੇ ਬੈਠ ਕੇ ਸੌਦਾ ਇਕੱਠਾ ਕਰਨਾ ਸੀ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ। ਪਰ ਉਹਨੇ ਪਰਵਾਹ ਹੀ ਕੋਈ ਨਹੀਂ ਕੀਤੀ, ਇੱਕ ਦਿਨ ਹੱਟੀ ਤੋਂ ਉੱਠਣਾ ਪੈ ਗਿਆ। ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਿਰ ਪਤਾ ਲੱਗਾ ਅੱਗੇ ਥਾਂ ਟਿਕਾਣਾ ਕੋਈ ਨਹੀਂ ਮਿਲਿਆ। ਫਿਰ ਰੋਵੋ ਇਹਦੇ ਵਾਸਤੇ ਵੀ, ਇਹਦੇ ਪੱਲੇ ਕੱਖ ਨਹੀਂ। ਪਰ ਜਿਹੜਾ ਅਸਲ ਵਿੱਚ ਕਮਾਈ ਵਾਲਾ ਹੈ, ਬਹੁਤ ਮਹਾਂਪੁਰਖ ਐਸੇ ਬੰਦਗੀ ਵਾਲੇ ਹੋਏ ਆ, ਅੱਜ ਵੀ ਸਾਡਾ ਸਿਰ ਝੁਕਦਾ ਉਹਨਾਂ ਅੱਗੇ, ਕਿਉਂਕਿ ਉਹਨਾਂ ਨੇ ਕਮਾਈਆਂ ਕੀਤੀਆਂ ਨੇ, ਉਹਨਾਂ ਨੇ ਦਿਖਾਵਾ ਨਹੀਂ ਕੀਤਾ, ਉਹਨਾਂ ਨੇ ਅਡੰਬਰ ਨਹੀਂ ਰਚੇ, ਉਹਨਾਂ ਨੇ ਦੁਨੀਆਂ ਨੂੰ ਲੋਕਾਂ ਨੂੰ ਆਪਣੇ ਵਸ ਆਪਣੇ ਵੱਲ ਖਿੱਚਣ ਵਾਸਤੇ ਇੱਦਾਂ ਦੇ ਕੇਂਦਰ ਅਸਥਾਨ ਨਹੀਂ ਬਣਾਏ ਉਹਨਾਂ ਨੇ। ਉਹਨਾਂ ਨੇ ਕਮਾਈਆਂ ਕੀਤੀਆਂ ਨੇ ਅਤੇ ਉਹਨਾਂ ਦੀ ਕਮਾਈ ਨੂੰ ਦੇਖ ਕੇ ਹੀ ਉਹਨਾਂ ਵੱਲ ਖਿੱਚ ਪੈਂਦੀ ਹੈ ਵੀ ਐਸਾ ਕਮਾਈ ਵਾਲਾ ਜੇ ਕਿਤੇ ਉਹਦੀ ਸੰਗਤ ਮਿਲ ਜਾਏ ਤਾਂ ਸਾਡੇ ਅੰਦਰ ਵੀ ਰੰਗਤ ਆ ਜਾਏ। ਪਰ ਵਿਰਲੇ ਨੇ ਉਹ ਸੰਸਾਰ ਦੇ ਵਿੱਚ ਜਿਹੜੇ ਵਾਕਈ ਕਮਾਈਆਂ ਵਾਲੇ ਨੇ, ਜਿਨ੍ਹਾਂ ਦਾ ਨਾਮ ਸਦਾ ਵਾਸਤੇ ਦੁਨੀਆਂ ਵਿੱਚ ਸਦੀਵੀ ਕਾਲ ਵਾਸਤੇ ਹੈ। ਤਾਂ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਸਾਈਂ ਸੰਤ ਨਾ ਬਾਹਰਾ ਦਾ ਅਰਥ ਕੀ ਹੁੰਦਾ ਹੈ। ਮਹਾਰਾਜ ਕਹਿੰਦੇ ਇਹਦੇ ਅਰਥ ਨੇ, ਮਿਲ ਜਲ ਜਲ ਹੈ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ। ਉਹ ਫਿਰ ਮਿਲ ਗਏ, ਇੱਕਮਿੱਕ ਹੋ ਗਏ। ਅਸੀਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਿਰ ਕਿਉਂ ਨਵਾਉਂਦੇ ਹਾਂ? ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਿਉਂ ਸਾਡਾ ਸਿਰ ਝੁਕਦਾ? ਕਿਉਂਕਿ ਇਹ ਉਹ ਕਮਾਈਆਂ ਵਾਲੇ ਨੇ,
ਜਿਨ੍ਹਾਂ ਨੇ ਕਮਾਈ ਕਰਕੇ ਸਦਾ ਵਾਸਤੇ ਆਪਣੀ ਆਤਮਿਕ ਜੋਤ ਨੂੰ ਪਰਮ ਜੋਤ ਵਿੱਚ ਸਮਾ ਲਈ, ਲੀਨ ਕਰਨਾ ਕੀਤਾ। ਗੁਰੂ ਮਹਾਰਾਜ ਜੀ

ਬੜੇ ਧਿਆਨ ਨਾਲ ਸਮਝਿਓ। ਸਾਈਂ ਸੰਤ ਨਾ ਬਾਹਰਾ ਦੇ ਅਰਥ ਹੋ ਰਹੇ ਨੇ ਮਹਾਰਾਜ ਜੀ। ਚਲੋ ਇਹ ਗੱਲ ਸਮਝ ਆ ਗਈ ਕਿ ਪਾਣੀ ਵਿੱਚ ਜਿਵੇਂ ਪਾਣੀ ਮਿਕਸ ਹੋ ਜਾਂਦਾ, ਇਹ ਵੀ ਸਮਝ ਆ ਗਈ ਕਿ ਜੋਤੀ ਜੋਤ ਮਿਲਾਨਾ ਰਾਮ, ਜੋਤ ਵਿੱਚ ਜੋਤ ਰਲ ਗਈ। ਪਰ ਹੁਣ ਇਹ ਵੀ ਤਾਂ ਦੱਸ ਦਿਓ ਵੀ ਜਿੱਥੇ ਆ ਖੇਡ ਬਣਦੀ ਹੈ ਉੱਥੇ ਹੁੰਦਾ ਕੀ ਹੈ, ਉੱਥੇ ਦਾ ਨਜ਼ਾਰਾ ਵੀ ਥੋੜ੍ਹਾ ਜਿਹਾ ਦੱਸ ਦਿਓ ਨਾ ਮਹਾਰਾਜ। ਉੱਥੇ ਦਾ ਮਾਹੌਲ ਵੀ ਦੱਸ ਦਿਓ ਵੀ ਉੱਥੇ ਮਾਹੌਲ ਕਿੱਦਾਂ ਦਾ ਬਣ ਜਾਂਦਾ। ਹੋਰ ਇਹ ਵੀ ਧਿਆਨ ਰੱਖਿਓ ਇਹ ਕੋਈ ਬਾਹਰ ਦਾ ਨਹੀਂ ਹੈ ਵੀ ਆਪਾਂ ਗੱਡੀ ਕਰਕੇ ਜਾਵਾਂਗੇ ਅਤੇ ਉਹ ਮਾਹੌਲ ਦੇਖ ਕੇ ਆਵਾਂਗੇ। ਅੰਦਰ ਬਣਨਾ ਇਹ ਮਾਹੌਲ, ਅੰਦਰ ਜਾਣਾ ਪੈਣਾ, ਸ਼ਬਦ ਨਾਲ ਜਾਣਾ ਪੈਣਾ, ਸੁਰਤ ਨਾਲ ਅੰਦਰ ਜਾਣਾ ਪੈਣਾ। ਕਹਿੰਦੇ ਉੱਥੇ ਪਤਾ ਕੀ ਹੁੰਦਾ, ਉੱਥੇ ਹੁੰਦਾ ਸੁਨ ਸੁਨ, ਕੋਈ ਫੁਰਨਾ ਨਹੀਂ ਹੁੰਦਾ ਉੱਥੇ, ਕੋਈ ਸੰਸਾਰਕ ਖਿਆਲ ਨਹੀਂ ਹੁੰਦਾ ਉੱਥੇ। ਸੁਨ ਸੁਨ ਮਤਲਬ ਸ਼ੂਨਿਆ, ਜ਼ੀਰੋ ਸਿਫਰ, ਅੰਦਰ ਬਿਲਕੁਲ ਸੁਨ ਹੋਇਆ ਹੁੰਦਾ ਉੱਥੇ। ਕਿੱਥੇ ਜੀ? ਜਿੱਥੇ ਸਾਈਂ ਸੰਤ ਨਾ ਬਾਹਰਾ, ਜਿੱਥੇ ਜੋਤੀ ਜੋਤ ਰਲੀ, ਜਿੱਥੇ ਆਤਮਕ ਜੋਤ ਪਰਮ ਜੋਤ ਵਿੱਚ ਰਲ ਗਈ, ਉੱਥੇ ਕੀ ਹੁੰਦਾ? ਸੁਨ ਬਿਲਕੁਲ ਸਨਾਟਾ ਹੁੰਦਾ, ਕੋਈ ਸ਼ੋਰ ਨਹੀਂ, ਕੋਈ ਸ਼ਰਾਬਾ ਨਹੀਂ, ਕੋਈ ਕਲੇਸ਼ ਨਹੀਂ, ਕੋਈ ਝਗੜਾ ਨਹੀਂ, ਕੋਈ ਉੱਥੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੋਈ ਸ਼ੋਰ ਨਹੀਂ ਹੁੰਦਾ ਉੱਥੇ, ਉੱਥੇ ਬਿਲਕੁਲ ਸੁੰਨ ਹੁੰਦਾ ਸਹਿਜ। ਅਤੇ ਜਿੱਥੇ ਸੁੰਨ ਹੋਏਗਾ ਉੱਥੇ ਸਹਿਜ ਆਪੇ ਹੀ ਹੋਣਾ, ਅਡੋਲਤਾ, ਆਤਮਕ ਅਡੋਲਤਾ, ਉੱਥੇ ਬਿਲਕੁਲ ਆਤਮਕ ਅਡੋਲਤਾ ਬਣੀ ਹੁੰਦੀ ਹੈ। ਸਮਾਧ ਤਾਂ ਦੇਨੂ ਸਿਹਾਰੀ, ਸਮਾਧੀ

ਕੀ ਹੁੰਦੀ ਹੈ? ਏਕ ਏਕ ਵਖਾਣੀ ਹੈ, ਉੱਥੇ ਸਿਰਫ ਇੱਕੋ ਦਾ ਵਖਿਆਨ ਹੋ ਰਿਹਾ ਹੁੰਦਾ ਹੈ, ਉੱਥੇ ਸਿਰਫ ਇੱਕ ਦੀ ਉਸਤਤ ਹੋ ਰਹੀ ਹੁੰਦੀ ਹੈ, ਉੱਥੇ ਕੇਵਲ ਇੱਕ ਦਾ ਗੁਣ ਗਾਇਆ ਜਾ ਰਿਹਾ ਹੁੰਦਾ ਹੈ, ਉੱਥੇ ਧਿਆਨ ਕੇਵਲ ਇੱਕ ਦਾ ਹੁੰਦਾ ਹੈ, ਉੱਥੇ ਸਿਰਫ ਇੱਕ ਦਾ ਹੀ ਨਾਮ ਜਪਿਆ ਜਾ ਰਿਹਾ ਹੁੰਦਾ ਹੈ, ਇੱਕ ਦਾ ਹੀ ਉੱਥੇ ਸਿਮਰਨ ਹੋ ਰਿਹਾ ਹੁੰਦਾ ਹੈ, ਉੱਥੇ ਕੋਈ ਦੂਜਾ ਤੀਜਾ ਚੌਥਾ ਨਾਮ ਹੀ ਕੋਈ ਨਹੀਂ ਹੁੰਦਾ, ਉੱਥੇ ਸਿਰਫ ਇੱਕ ਚੱਲ ਰਿਹਾ ਹੁੰਦਾ, ਇੱਕ ਓਅੰਕਾਰ, ਇੱਕ ਓਅੰਕਾਰ। ਜਦੋਂ ਮਹਾਰਾਜ ਨੇ ਬਗਦਾਦ ਵਿੱਚ ਜਾ ਕੇ ਇੱਕ ਓਅੰਕਾਰ ਦਾ ਉਚਾਰਨ ਕੀਤਾ ਤੇ ਸੁਣ ਮੁੰਨ ਨਗਰੀ ਭਈ, ਸਾਰੀ ਨਗਰੀ ਸੁੰਨ ਹੋ ਗਈ। ਆਹ ਵੀ ਨਗਰੀ ਹੈ, ਆ ਸਰੀਰ ਨਗਰੀ ਹੈ, ਜਦੋਂ ਇਹਦੇ ਅੰਦਰ ਉਚਾਰਨ ਹੋਏਗਾ ਨਾ ਇੱਕ ਓਅੰਕਾਰ, ਅੰਦਰ ਆਪੇ ਹੀ ਸੁੰਨ ਹੋ ਜਾਣਾ, ਸਮਾਧੀ ਆਪੇ। ਪਰ ਅਸੀਂ ਬਾਹਰ ਜ਼ੋਰ ਦਿੱਤਾ ਹੋਇਆ ਇੱਕ ਓਅੰਕਾਰ ਦਾ, ਅਸੀਂ ਅੰਦਰ ਤੇ ਜ਼ੋਰ ਦਿੱਤਾ ਹੀ ਨਹੀਂ ਹੋਇਆ, ਅਸੀਂ ਤੇ ਬਾਹਰੋਂ ਉੱਚੀ ਉੱਚੀ ਆਵਾਜ਼ਾਂ ਮਾਰ ਰਹੇ ਹਾਂ, ਉੱਚੀ ਉੱਚੀ ਪੁਕਾਰ ਰਹੇ ਹਾਂ, ਅਸਲ ਵਿੱਚ ਉਚਾਰਨ ਤੇ ਅੰਦਰ ਦਾ ਸੀ, ਅੰਦਰ ਉਚਾਰਨ ਸਾਡੇ ਕੋਲੋਂ ਹੋਇਆ ਨਹੀਂ, ਅਸੀਂ ਕਿਹਾ ਬਾਹਰੋਂ ਹੀ ਜ਼ੋਰ ਲਾ ਲਈਏ ਤੇ ਬਾਹਰ ਜ਼ੋਰ ਲੱਗਾ ਪਿਆ। ਜਿਸ ਦਿਨ ਆਪਣੇ ਆਪੇ ਨੂੰ ਪਛਾਣ ਕੇ, ਇਹ ਨਹੀਂ ਕਿ ਬੋਲ ਰਿਹਾ ਤੇ ਖੇਡ ਹੈ, ਨਹੀਂ, ਜੋ ਮਹਾਰਾਜ ਮਤ ਦੇ ਰਿਹਾ ਉਹ ਆਪ ਜੀ ਨਾਲ ਸਾਂਝ ਪਾ ਰਹੇ ਹਾਂ, ਅਤੇ ਬਾਅਦ 'ਚ ਅਰਦਾਸ ਵੀ ਕਰਿਓ ਕਿ ਇਹ ਇੱਕ ਓਅੰਕਾਰ ਸਾਡੇ ਤੁਹਾਡੇ ਅੰਦਰ ਚੱਲਣ ਲੱਗ ਪਏ, ਕੇਵਲ ਬੋਲਿਆ ਨਾ ਰਹਿ ਜਾਏ ਅਤੇ ਸੁਣਿਆ ਨਾ ਰਹਿ ਜਾਏ, ਬਾਹਰ ਨਿਕਲ ਕੇ ਫਿਰ ਉਹੀ ਸ਼ੋਰ ਸ਼ਰਾਬਾ, ਫਿਰ ਉਹੀ ਕਲੇਸ਼, ਉਹੀ ਝਗੜੇ। ਮਹਾਰਾਜ ਕਿਰਪਾ ਕਰਨ, ਇਹ ਇੱਕ ਓਅੰਕਾਰ ਸਾਡੇ ਅੰਦਰ ਚੱਲ ਪਏ। ਚਲੋ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਮਹਾਰਾਜ ਕਹਿੰਦੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ। ਉਹਨਾਂ ਪੰਚ ਜਿਹੜੇ ਉੱਤਮ ਮਤ ਦੇ ਧਾਰਨੀ ਸੀ, ਉਹਨਾਂ ਪੰਚਾਂ ਦਾ ਧਿਆਨ ਇੱਕ ਦੇ ਨਾਲ ਜੁੜਿਆ ਹੁੰਦਾ ਹੈ, ਉਹਨਾਂ ਦਾ ਧਿਆਨ ਬਹੁਤੀਆਂ ਥਾਵਾਂ 'ਤੇ ਖਿੰਡਿਆ ਨਹੀਂ ਹੁੰਦਾ, ਉਹਨਾਂ ਦੀ ਸੁਰਤ ਇੱਕ ਨਾਲ ਜੁੜੀ ਹੁੰਦੀ ਹੈ, ਤਾਂ ਉਹ ਪੰਚ ਨੇ, ਉੱਤਮ ਨੇ, ਉੱਤਮ ਮਨੁੱਖ ਨੇ ਉਹ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਤਹਿ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀ ਹੈ, ਸਿਰਫ ਇੱਕ ਦਾ

ਤੇ ਪੁੱਛਿਆ ਮਹਾਰਾਜ ਜੀ ਵਖਾਣੀ ਹੈ ਉਹ ਕੀ ਵਖਿਆਨ ਚੱਲ ਰਿਹਾ ਹੁੰਦਾ ਇਹ ਵੀ ਦੱਸ ਦਿਓ, ਕਿਉਂਕਿ ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਦੱਸੇਗਾ ਵੀ ਉਹ ਅੰਦਰ ਕੀ ਚੱਲ ਰਿਹਾ ਹੁੰਦਾ। ਕਹਿੰਦੇ ਅੰਦਰ ਚੱਲ

ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਸੰਤ ਕਿੱਦਾਂ ਦਾ ਹੁੰਦਾ, ਉਹ ਕਿੱਦਾਂ ਦੇ ਹੁੰਦੇ ਜਿਹੜੇ ਸਾਈਂ ਸੰਤ ਨਾ ਬਾਹਰਾ ਮਾਰੇ, ਕਹਿੰਦੇ ਆ ਅਵਸਥਾ ਆ ਗੁਣ ਉਹਨਾਂ ਦੇ ਵਿੱਚ ਹੁੰਦੇ ਆ। ਨਾਨਕ ਗੁਰੂ ਅਰਜਨ ਦੇਵ ਮਹਾਰਾਜ, ਭਰਮ ਭੈ ਗੁਣ ਬਿਨਾਸੇ, ਉਹਨਾਂ ਅੰਦਰੋਂ ਭਰਮ ਨਿਕਲ ਜਾਂਦਾ, ਭੁਲੇਖਾ, ਡਰ ਖਤਮ ਹੋ ਜਾਂਦਾ, ਗੁਣ ਤਿੰਨ ਗੁਣ ਵੀ ਨਾਸ਼ ਹੋ ਜਾਂਦੇ ਨੇ, ਰਜ ਗੁਣ ਤਮ ਗੁਣ ਸਤ ਗੁਣ ਵੀ ਅੰਦਰੋਂ ਖਤਮ ਹੋ ਜਾਂਦੇ ਆ, ਅਤੇ ਮਿਲ ਜਲ ਜਲ ਹੈ ਖਟਾਨਾ, ਉਹ ਫਿਰ ਪਾਣੀ ਦੇ ਵਾਂਗ ਪਾਣੀ ਵਿੱਚ ਮਿਕਸ ਹੋ ਜਾਂਦੇ ਆ। ਇਸ ਲਈ ਪਹਿਲਾਂ ਤਾਂ ਆਪਾਂ ਭਰਮ 'ਚੋਂ ਨਿਕਲੀਏ, ਭੁਲੇਖੇ 'ਚੋਂ, ਜੈਸਾ ਮਾਨੀਏ ਹੋਏ ਨਾ ਤੈਸਾ। ਫਿਰ ਭੈ ਡਰ ਕਿੰਨੇ ਤਰ੍ਹਾਂ ਦੇ ਅੰਦਰ ਬਣੇ ਹੋਏ, ਹਰ ਵੇਲੇ ਡਰਿਆ ਡਰਿਆ ਸਹਿਮਿਆ ਸਹਿਮਿਆ ਰਹਿੰਦਾ, ਅਤੇ ਵਿਗਾਸ ਕਦੋਂ ਬਣੇਗਾ? ਮਹਾਰਾਜ ਕਹਿੰਦੇ ਭੈ ਵੀ ਨਿਕਲ ਜਾਏਗਾ, ਤਿੰਨ ਗੁਣ ਵੀ ਮੁੱਕ ਜਾਣਗੇ, ਫਿਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਇੱਕ ਮਿੱਕ ਹੋ ਜਾਏਗਾ, ਫਿਰ ਕੋਈ ਤੇਰੇ 'ਚ ਅਤੇ ਉਹਦੇ 'ਚ ਫਰਕ ਨਹੀਂ ਰਹਿ ਜਾਏਗਾ। ਇਸ ਲਈ ਕੀ ਕਰੀਏ? ਮਹਾਰਾਜ ਜੀ ਕਹਿੰਦੇ ਤਜੋ

ਸਿਆਨਪ ਸੁਰਜਨਹੁ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਅਰਦਾਸ ਕਰੋ ਕਿ ਮਹਾਰਾਜ ਇਹ ਕਿਤੇ ਬਾਹਰ ਦਾ ਬੋਲਿਆ ਨਾ ਰਹਿ ਜਾਏ, ਬਾਹਰੋਂ ਸੁਣਿਆ ਨਾ ਰਹਿ ਜਾਏ, ਅਤੇ ਸਾਡਾ ਬਾਹਰੋਂ ਆਇਆ ਮੱਥਾ ਟੇਕਿਆ ਨਾ ਰਹਿ ਜਾਏ, ਸਾਡੇ ਅੰਦਰ ਦੀ ਇਹ ਖੇਡ ਬਣਾ ਦਿਓ, ਸਾਡੇ ਅੰਦਰ ਦੀ ਇਹ ਜਾਗ ਲਾ ਦਿਓ। ਆਪਣੇ

ਇਹ ਬੇਨਤੀ ਹੈ ਸਾਡੀ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਮਹਾਰਾਜ ਭਟਕਦੇ ਭਟਕਦੇ ਤੁਹਾਡੇ ਦਰ 'ਤੇ ਆਏ ਹਾਂ, ਐਸਾ ਅੰਦਰ ਜਾਗ ਲਾ ਦਿਓ ਸ਼ਬਦ ਦਾ ਤਾਂ ਕਿ ਅਸੀਂ ਵੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇਣ, ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਔਰ ਬਾਣੀ ਦੇ ਧਾਰਨੀ ਬਣਾਉਣ ਜੀ। ਇਹ ਗੁਰੂ ਸਾਹਿਬ ਦੇ ਪਾਵਨ ਬਚਨ ਆਪਣੇ ਹਿਰਦੇ ਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਤੇਗ ਫਤਿਹ। ਬਿਰਦਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ

ਸਿਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ।

ਦਿਮਾਨ ਨਿਤਾਨਿਆਂ ਦੇ ਤਾਨ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ੍ਰੀ ਆਸਾ ਦੀਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫ

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ, ਖੁਆਰ ਹੋਏ ਸਾ ਮਿਲੇਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ ਬਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਫਰੀਦਾ।

ਬਸੇ ਰੱਬ ਹਿਆਲੀ ਐ ਜੰਗਲ ਕਿਆ ਟੁੰਡੇ ਹੈ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਣ ਨਾ ਸਕੋ ਤੂੰ ਠਾਕੁਰ ਉੱਚ ਭਗਵੰਨਾ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਬਰ ਮੈਂ ਹੰਸ

अरहौ राख राख चरण तरे बिचारी दोबेदा छोड़ पे निरंकारी मोक्ष।

के सारवर हंसा छोड़ न जाए, प्रेम भगत कर सहज समाए।

ਆਦਰ ਸੋਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤ੍ਰੇ ਪਵਨ ਜੋਤ ਰਹੇ ਲਿਵਲਾਈ ਸੁਰ

ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਸ਼ਲ ਪੈ ਕਾਟਣ ਹਰੇ ਹਉ ਮੈਂ।

रूप साचे निर्मल मेलना लगे गुर के शब्द परम पा पगे सो

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ

ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵਿਤਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ।

गुरु प्रसाद एक ओंकार सतनाम करता पुरख निर्भव निर्वैर।

तन मन थीव हरे वाहे गुरु जी का खालसा वाहे गुरु जी की फतेह।

ਗਿਆਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ,

ਹਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਪ੍ਰਿਥਮਿ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋ।

ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਉ ਸੱਜਣ ਮਿੰਡਿਆ ਦੇਈਂ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀਂਦੀ ਦਾਰ। ਜੇ ਤੂੰ ਮਿੱਤਰ ਆ ਸਾਡੜਾ, ਇੱਕ ਬੋਰੀ ਨਾ ਵਿਛੋੜ। ਜਿਉ ਮਹਿੰਜਾ ਤੋਂ ਮੋਹਿਆ, ਕਦ ਪਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ। ਨਾਨਕ ਸ਼ਰਨ ਤੁਹਾਰੀਆ, ਪਿੱਖੋਂ ਸਦਾ ਹਜ਼ੂਰ। ਹੋਂ ਟੁੜਿੰਦੀ ਸੱਜਣਾ, ਸੱਜਣ ਮਿੰਡੇ ਨਾ। ਜਨ ਨਾਨਕ ਅਲਖਨਾ ਲਖੀਐ, ਗੁਰਮੁਖ ਦੇ ਦਿਖਾਲ। ਸੋ ਕਹੋ ਟਲ ਗੁਰ ਸੇਵੀਐ, ਆਹਿਨ ਸਹਿ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਭਰ ਉਰੇ। ਅੰਮ੍ਰਿਤ ਸੰ ਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਸਰਵਰ ਮੇ ਹੰਸ ਪ੍ਰਾਣ ਪਤ ਪਾਵੈ, ਗੁਰਸਾਗਰ ਰਤਨੀ ਭਰ ਬੂਰੇ। ਅੰਮ੍ਰਿਤ ਸੰ ਚੁਗ ਹੈ ਨਹੀਂ ਦੂਰੇ, ਹਰ ਰਸ ਚੋਗ ਚੁਗ ਹੈ ਪ੍ਰਭ ਪਾਵੈ। ਸਰਵਰ ਮੇ ਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬਪੜਾ ਛਪੜੀ ਨਾਏ। ਕੀਚੜ ਡੁੱਬੈ ਮੈਲ ਨਾ ਜਾਏ, ਰਹਾਉ ਰਖ ਰਖ ਚਰਨ ਧਰੇ ਵਿਚਾਰੀ। ਦੁਬਦਾ ਛੋੜ ਭਏ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ। ਆਣ ਜਾਣ ਰਹੇ ਗੁਰ ਰਾਖੇ, ਸਰਵਰ ਹੰਸਾ ਛੋੜ ਨਾ ਜਾਏ। ਪ੍ਰੇਮ ਭਗਤ ਕਰ ਸਹਿਜ ਸਮਾਏ, ਸਰਵਰ ਮੈਂ ਹੰਸ ਹੰਸ ਮੈਂ ਸਾਗਰ। ਅਕਥ ਕਥਾ ਗੁਰ ਬਚਨੀ ਆਦਰ,
सुन मंडल इक जोगी बैसे नारन पुरख कहां को कैसे त्रिपवन जोत रहे लिवलाई सुर नर नाथ सच्चे शरणाई आनंद मूल नाथ अदारी गुरमक भगत सहज बीचारी भगत वचल पै काटन हारे हमे मार मिले भगतारे अनक जतन कर काल संताए मरन लखाए मंडल में आए जन्म पदार्थ दुबदा खोवे आपन चीन भ्रम भ्रम रोवे कहे तो पढ़ताओ सुनताओ एक धीरज धर्म धरणी तर टेक जत सद संजम हृदय समाए चौथे पद को जे मन पति आए सच्चे निर्मल मैल न लागे गुर कै शब्द परम पाओ भागे सूरत मूरत आद अनूप नानक जाचे साच स्वरूप सच्चे निर्मल मैल न लागे गुर कै शब्द परम पाओ भागे सूरत मूरत आद अनूप

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
1: ਵਾਹਿਗੁਰੂ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ।

0: ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਬ ਸਾਂਝੀਵਾਲਤਾ ਦੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲੇ ਉਹ ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਜਸ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲ ਗਿਆ। ਮਲਕ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਸ਼ੋਭਾ ਦੂਰ ਦੁਰਾਡੇ ਤੱਕ ਹੋਈ ਅਤੇ ਇਹ ਪਹਾੜੀ ਰਾਜਿਆਂ ਨੂੰ ਚੰਗੀ ਨਾ ਲੱਗੀ, ਜਿਸ ਕਰਕੇ ਉਹ ਸਾਰੇ ਆਪਣੇ ਮਨ ਹੀ ਮਨ ਝੁਰਦੇ ਵੀ ਨੇ, ਮਨ ਹੀ ਮਨ ਕਈ ਤਰ੍ਹਾਂ ਦੀਆਂ ਨਾ ਗਿਣਤੀਆਂ ਵੀ ਗਿਣਦੇ ਨੇ। ਅਤੇ ਰਾਜਾ ਭੀਮ ਚੰਦ ਬੜਾ ਮਾਯੂਸ ਰਹਿੰਦਾ ਹੈ ਔਰ ਮਨ ਦੇ ਅੰਦਰ ਉਹਦੇ ਜੋ ਵਿਚਾਰ ਚੱਲ ਰਹੀ ਆ ਉਹ ਇਹ ਚੱਲ ਰਹੀ ਹੈ ਵੀ ਅਸੀਂ ਆਪਣੇ ਸਾਕ ਸੰਬੰਧੀ ਰਿਸ਼ਤੇਦਾਰ ਜਿਹੜੇ ਉਹ ਕਈ ਜੰਗ ਦੇ ਮੈਦਾਨ ਵਿੱਚ ਮਰਵਾ ਲਏ ਪਰ ਸਾਡਾ ਕਾਰਜ ਨਹੀਂ ਸਰਿਆ। ਹੁਣ ਇਹ ਸਾਰੇ ਪਹਾੜੀ ਰਾਜੇ ਜੀ ਇਕੱਠੇ ਹੋਏ ਨੇ, ਇਕੱਠੇ ਹੋ ਕੇ ਅਤੇ ਇਹ ਆਪਸ ਦੇ ਵਿੱਚ ਵਿਚਾਰ ਜਿਹੜੀ ਉਹ ਕਰਦੇ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਖਿਲਾਫਤ ਕਰਦੇ ਆ। ਉਹ ਵਿਚਾਰ ਕਿਹੜੀ ਹੈ ਜੋ ਆਪਸ ਵਿੱਚ ਇਹ ਪਹਾੜੀ ਰਾਜੇ ਕਰਦੇ ਨੇ ਅਤੇ ਅੱਗੇ ਕਿਸ ਤਰ੍ਹਾਂ ਦੀ ਵਿਉਂਤਬੰਦੀ ਹੈ ਜਿਹੜੀ ਇਹ ਕਰਨ ਲੱਗੇ ਨੇ, ਆਓ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ, ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਰਸ਼ ਬਿਸਾਲੇ ਗਿਲਮ ਗਲੀਚੇ ਹੇਮ ਸ਼ਰੀ ਦਰਿਆ ਗੇ।
0: ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਪਹਾੜੀ ਰਾਜੇ ਸਾਰੇ ਇਕੱਠੇ ਹੋਏ ਇੱਕ ਥਾਂ 'ਤੇ ਅਤੇ ਇਹਨਾਂ ਨੇ ਇਕੱਠਿਆਂ ਹੋ ਕੇ ਆਪਸ ਦੇ ਵਿੱਚ ਸਾਰਿਆਂ ਨੇ ਵਿਚਾਰ ਕਰਨ ਵਾਸਤੇ ਨਾ ਵੀ ਇੱਕ ਸਭਾ ਲਾ ਲਈ, ਸਾਰੇ ਸਭਾ ਲਾ ਕੇ ਬਹਿ ਗਏ। ਉਹ ਜਿਹੜੀ ਸਭਾ ਲਾਉਣ ਲੱਗੇ ਨੇ ਉਹਦੇ ਵਿੱਚ ਪਹਾੜੀ ਰਾਜੇ ਆਪ ਨੇ ਜਾਂ ਇਹਨਾਂ ਦੇ ਸਲਾਹਕਾਰ ਨੇ ਅਤੇ ਜਾਂ ਜਿਹੜੇ ਇਹਨਾਂ ਦੇ ਸਿਪਾਹੀਆਂ ਦੇ ਸੈਨਾਪਤੀ ਕਹਿ ਲਓ ਉਹ ਨੇ। ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਨ ਲਈ ਨਾ ਰਾਜੇ ਭੀਮ ਚੰਦ ਨੇ ਵਿਉਂਤਬੰਦੀ ਕੀਤੀ, ਕਹਿਲੂਰ ਦੇ ਇਲਾਕੇ ਵਿੱਚ ਹੀ ਸਾਰੇ ਇਕੱਠੇ ਹੋਏ ਨੇ। ਅਤੇ ਭੀਮ ਚੰਦ ਰਾਜੇ ਨੇ ਪਹਿਲਾਂ ਬਹੁਤ ਸੋਹਣੇ ਵਿਛਾਉਣੇ ਵਿਛਵਾਏ, ਫਰਸ਼ ਵਿਛਵਾਏ ਬਹੁਤ ਸੋਹਣੇ, ਮਤਲਬ ਦਰੀਆਂ ਗਲੀਚੇ ਰੂਪ 'ਚ ਕਹਿ ਲਓ, ਔਰ ਸਾਰਿਆਂ ਨੂੰ ਨਾ ਅੱਗੇ ਬੈਠੇ ਹੋ ਭੀਮ ਚੰਦ ਸਾਰਿਆਂ ਦੇ ਅੱਗੇ ਬਹਿ ਗਿਆ, ਕਿਉਂਕਿ ਇਹ ਵੱਡਾ ਸੀ ਸਾਰੇ ਪਹਾੜੀ ਰਾਜਿਆਂ 'ਚੋਂ। ਇਹ ਅੱਗੇ ਬੈਠਾ ਹੈ ਅਤੇ ਸਾਰਿਆਂ ਨੂੰ ਨਾ ਬੜੀ ਮਧੁਰਤਾ, ਮਧੁਰਤਾ ਮਤਲਬ ਮਿਠਾਸ ਭਰੀ ਬੋਲੀ, ਮਿਠਾਸ ਭਰੀ ਬੋਲੀ ਨਾਲ ਨਾ ਸੰਬੋਧਨ ਕਰਕੇ ਸਾਰੀ ਸਾਰੇ ਪਹਾੜੀ ਰਾਜਿਆਂ ਨੂੰ ਆਪਣੀ ਜ਼ੁਬਾਨੋਂ ਆਖਣ ਲੱਗਾ ਹੈ,
1: ਬੈਠਿਓ ਭੀਮ ਚੰਦ ਸਨਮਾਨਤ ਕਹਿ ਮਧੁਰਤਾ ਭਾਗੇ।
0: ਔਰ ਇਹਨੇ ਨਾ ਜੀ ਮਧੁਰਤਾ ਭਰੇ ਮਿਠਾਸ ਭਰੇ ਬੋਲ ਜਦੋਂ ਆਪਣੀ ਜ਼ੁਬਾਨੋਂ ਆਖਣ ਲੱਗਾ ਨਾ ਸਾਰੇ ਪਹਾੜੀ ਰਾਜਿਆਂ ਨੂੰ ਸੰਬੋਧਨ ਕਰਕੇ, ਅਤੇ ਆਖਦਾ ਹੋਇਆ ਫਿਰ ਆਪਣੀ ਜ਼ੁਬਾਨ ਤੋਂ ਨਾਲੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੀ ਖਿਲਾਫਤ ਕਰਦਾ ਅਤੇ ਨਾਲੇ ਅਨੰਦਪੁਰ ਸਾਹਿਬ ਜੀ ਨੂੰ ਛਡਵਾਉਣ ਦੀਆਂ ਇਹ ਗੱਲਾਂ ਕਰਦਾ। ਆਪਣੀ ਜ਼ੁਬਾਨੋਂ ਬੋਲਦਾ ਹੋਇਆ ਹੁਣ ਆਖਦਾ ਹੈ,
1: ਓ ਅਨੰਦਪੁਰ ਸਲਿਆ ਸੋ ਛਾਤੀ ਕਰ ਕਤ ਬਹੁ ਦੁਖਦਾਨੀ।
0: ਕਹਿੰਦਾ ਵੀ ਨਾ ਜਿਹੜਾ ਅਨੰਦਪੁਰ ਸਾਹਿਬ ਹੈ ਨਾ ਇਹ ਆਪਣੀ ਛਾਤੀ ਦੇ ਉੱਤੇ ਇੱਕ ਸੂਲ ਦੀ ਤਰ੍ਹਾਂ ਹੈ, ਵੀ ਸਾਰਾ ਪਹਾੜੀ ਰਾਜ ਆਪਣਾ, ਇਸ ਪਹਾੜੀ ਇਲਾਕੇ ਦੇ ਵਿੱਚ ਆਪਣਾ ਬੋਲਬਾਲਾ ਹੈ, ਆਪਣਾ ਰਾਜ ਭਾਗ ਹੈ, ਪਰ ਇਸ ਰਾਜ ਭਾਗ ਦੇ ਵਿੱਚ ਧੰਨ ਗੁਰੂ ਕਲਗੀਧਰ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਨਗਰ ਵਸਾ ਗੁਰੂ ਤੇਗ ਬਹਾਦਰ ਸਾਹਿਬ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਵਸਾਇਆ ਹੋਇਆ ਨਗਰ, ਗੁਰੂ ਕਲਗੀਧਰ ਸਾਹਿਬ ਜੀ ਦਾ ਵਸੇਬਾ, ਅਨੰਦਪੁਰ ਸਾਹਿਬ ਸਾਡੀ ਛਾਤੀ ਦੇ ਉੱਤੇ ਇੱਕ ਸੱਲ ਦੀ ਤਰ੍ਹਾਂ ਹੈ, ਇੱਕ ਜ਼ਖਮ ਦੀ ਤਰ੍ਹਾਂ ਹੈ, ਇੱਕ ਸੂਲ ਦੀ ਤਰ੍ਹਾਂ ਹੈ ਜਿਹੜਾ ਦਿਨ ਰਾਤ ਸਾਨੂੰ ਰੜਕਦਾ ਹੈ। ਮਤਲਬ ਅਸੀਂ ਨਹੀਂ ਚਾਹੁੰਦੇ ਵੀ ਗੁਰੂ ਕਲਗੀਧਰ ਸਾਹਿਬ ਇੱਥੇ ਰਹਿਣ, ਅਸੀਂ ਨਹੀਂ ਚਾਹੁੰਦੇ ਵੀ ਅਨੰਦਪੁਰ ਸਾਹਿਬ ਸਾਡੇ ਪਹਾੜੀ ਰਾਜ ਵਿੱਚ ਹੋਵੇ, ਇਹ ਸਾਡੇ ਰਾਜ ਦੇ ਵਿੱਚ ਹੈ, ਭਾਵੇਂ ਰਾਜੇ ਵੀ ਇਸ ਗੱਲ ਤੋਂ ਜਾਣੂ ਨੇ ਵੀ ਇਹ ਥਾਂ ਹੁਣ ਸਾਡੀ ਨਹੀਂ ਹੈ, ਅਸੀਂ ਇਹਦਾ ਮੁੱਲ ਲੈ ਚੁੱਕੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਲ ਅਦਾ ਕੀਤਾ ਹੋਇਆ, ਪਰ ਇਹ ਰਾਜੇ ਸਾਰਿਆਂ ਨੇ ਵਿਉਂਤ ਇਹ ਬਣਾਈ ਹੈ ਵੀ ਅਸੀਂ ਅਨੰਦਪੁਰ ਸਾਹਿਬ ਸਾਡੀ ਛਾਤੀ ਦੇ ਉੱਤੇ ਇੱਕ ਸੱਲ ਦੀ ਤਰ੍ਹਾਂ ਜਿਹੜਾ ਹਰ ਵੇਲੇ ਸਾਨੂੰ ਰੜਕਦਾ ਹੈ, ਗੁਰੂ ਕਲਗੀਧਰ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਨਹੀਂ ਦੇਣੇ, ਔਰ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਆਪਾਂ ਬਾਹਰ ਕਿਵੇਂ ਕੱਢਣਾ ਹੈ। ਇੱਦਾਂ ਦੀਆਂ ਵਿਚਾਰਾਂ ਰਾਜਾ ਭੀਮ ਚੰਦ ਹੁਣ ਉੱਥੇ ਸ਼ੁਰੂ ਕਰਦਾ ਹੈ।
1: ਨਹੀਂ ਜਾਮਣੀ ਲੋਚਨ ਨਿੰਦਰਾ ਰੁਚੈ ਨਾ ਭੋਜਨ ਪਾਨੀ।
0: ਆਖਦਾ ਪਤਾ ਕੀ ਹੈ, ਕਹਿੰਦਾ ਇਹ ਅਨੰਦਪੁਰ ਸਾਹਿਬ ਨਾ ਤੇ ਸਾਨੂੰ ਆਉਣ ਦਿੰਦਾ ਰਾਤ ਨੂੰ ਨੀਂਦ, ਸਾਨੂੰ ਚੈਨ ਦੀ ਨੀਂਦ ਵੀ ਨਹੀਂ ਆਉਣ ਦਿੰਦਾ, ਇਹ ਅਨੰਦਪੁਰ ਸਾਹਿਬ ਸਾਡੀਆਂ ਅੱਖਾਂ 'ਚ ਇੰਨਾ ਕੁ ਰੜਕਦਾ ਕਿ ਇਹ ਅਨੰਦਪੁਰ ਸਾਹਿਬ ਨਾ ਰਾਤ ਨੂੰ ਸਾਨੂੰ ਚੈਨ ਦੀ ਨੀਂਦ ਆਉਣ ਦਿੰਦਾ ਔਰ ਨਾ ਹੀ ਸਾਨੂੰ ਚੱਜ ਨਾਲ ਭੋਜਨ ਛਕਣ ਦਿੰਦਾ, ਮਤਲਬ ਸਾਨੂੰ ਸਾਡੀ ਰੋਟੀ ਵੀ ਨਹੀਂ, ਆਮ ਸ਼ਬਦ ਆਪਾਂ ਲਵਾਂ ਵੀ ਰੋਟੀ ਨਹੀਂ ਲੰਘਦੀ ਸਾਡੀ, ਤਾਂ ਪਹਾੜੀ ਰਾਜੇ ਇਹ ਹੁਣ ਸ਼ਬਦਾਵਲੀ ਭੀਮ ਚੰਦ ਵਰਤ ਰਿਹਾ, ਕਹਿੰਦਾ ਨਾ ਜਿੱਦਣ ਦਾ ਇਹ, ਜਦਕਿ ਅਨੰਦਪੁਰ ਸਾਹਿਬ ਆਉਣ ਵਾਲਾ ਹਰ ਸ਼ਖਸ ਸੁੱਖ ਦੀ ਨੀਂਦ ਸੌਂਦਾ, ਅਨੰਦਪੁਰ ਸਾਹਿਬ ਆਉਣ ਵਾਲਾ ਭੁੱਖਾ ਵੀ ਰੱਜ ਕੇ ਖਾਂਦਾ, ਔਰ ਇਹ ਪਹਾੜੀ ਰਾਜਿਆਂ ਦੀ ਦਸ਼ਾ ਇੱਦਾਂ ਦੀ ਬਣੀ ਹੋਈ ਹੈ। ਕਹਿੰਦੇ ਜਿੱਦਣ ਦਾ ਅਨੰਦਪੁਰ ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਨੇ ਆ ਕੇ ਇੱਥੇ ਟਿਕਾਣਾ ਕੀਤਾ ਸਾਨੂੰ ਨੀਂਦ ਨਹੀਂ ਆਉਂਦੀ, ਅਤੇ ਜਿੱਦਣ ਦੇ ਇਹ ਆਏ ਨੇ ਸਾਨੂੰ ਰੋਟੀ ਚੰਗੀ, ਸਾਨੂੰ ਭੋਜਨ ਚੰਗਾ ਨਹੀਂ ਲੱਗਦਾ, ਵੀ ਸਾਡੇ 'ਤੇ ਭੋਜਨ ਪ੍ਰਸ਼ਾਦੇ ਦੀ ਭੁੱਖ ਤੱਕ ਵੀ ਹੁਣ ਸਰੀਰ ਵਿੱਚ ਨਹੀਂ ਰਹੀ।
1: ਜਾਮਣੀ ਲੋਚਨ ਨਿੰਦਰਾ ਰੁਚੈ ਨਾ ਭੋਜਨ ਪਾਣੀ।
0: ਫਿਰ ਨਾ ਭੋਜਨ ਲੰਘਦਾ ਨਾ ਪਾਣੀ, ਸਾਡਾ ਤੇ ਗਲ ਚੋਂ ਪਾਣੀ ਨਹੀਂ ਉਤਰਦਾ ਅਨੰਦਪੁਰ ਸਾਹਿਬ ਨੂੰ ਵੇਖ ਵੇਖ ਕੇ। ਹੁਣ ਸਤਿਗੁਰੂ ਪਾਤਸ਼ਾਹ ਦੀ ਪ੍ਰਸੰਸਾ ਵੱਧ ਗਈ ਨਾ, ਪਹਾੜੀ ਰਾਜਿਆਂ ਨੂੰ ਪੁੱਛਦਾ ਕੋਈ ਨਹੀਂ, ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰੂ ਸਾਹਿਬ ਦੀ ਵਡਿਆਈ ਇੰਨੀ ਕੁ ਪਸਰ ਚੁੱਕੀ ਹੈ, ਆਨੰਦਾਂ ਦੀ ਪੁਰੀ ਦੀ ਵਡਿਆਈ ਇੰਨੀ ਕੁ ਪਸਰ ਚੁੱਕੀ ਹੈ ਕਿ ਸਾਰੇ ਪਾਸੇ ਨਾ ਨਾਲੇ ਅਨੰਦਪੁਰ ਸਾਹਿਬ ਦੀਆਂ ਵਿਚਾਰਾਂ ਹੁੰਦੀਆਂ ਅਤੇ ਜਾਂ ਗੁਰੂ ਕਲਗੀਧਰ ਸਾਹਿਬ ਦੀ ਸ਼ੋਭਾ, ਔਰ ਸਾਰੇ ਪਾਸੇ ਇਹ ਵੀ ਖਬਰ ਫੈਲ ਚੁੱਕੀ ਵੀ ਪਹਾੜੀ ਰਾਜਿਆਂ ਦੀ ਬੜੀ ਬੁਰੀ ਦਸ਼ਾ ਹੋਈ, ਸਤਿਗੁਰੂ ਪਾਤਸ਼ਾਹ ਨਾਲ ਇਹਨਾਂ ਨੇ ਜੰਗ ਕੀਤੀ, ਹਾਰ ਕੇ ਆਏ ਉੱਥੋਂ, ਆਪਣੀ ਫੌਜ ਮਰਵਾ ਕੇ ਆਏ, ਆਪਣਾ ਇਹਨਾਂ ਨੇ ਬਹੁਤ ਜ਼ਿਆਦਾ ਉੱਥੇ ਜਾਨੀ ਅਤੇ ਮਾਲੀ ਨੁਕਸਾਨ ਕਰਵਾਇਆ, ਇਹ ਸਾਰੇ ਪਾਸੇ ਫੈਲ ਗਿਆ। ਅਤੇ ਹੁਣ ਪਹਾੜੀ ਰਾਜੇ ਜਿੱਥੇ ਵੀ ਜਾਂਦੇ ਨੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ, ਹੁਣ ਇਹੀ ਕਹਿੰਦੇ ਨੇ, ਕਹਿੰਦੇ ਆ ਗਏ ਹੋ ਹਾਰ ਕੇ, ਸਾਰੇ ਪਾਸਿਓਂ ਧਨ ਵੀ ਗਵਾ ਲਿਆ, ਆਪਣਾ ਜਾਨੀ ਨੁਕਸਾਨ ਵੀ ਕਰਾ ਲਿਆ, ਮਾਲੀ ਨੁਕਸਾਨ ਵੀ ਕਰਾ ਲਿਆ, ਹੈ ਨਾ। ਹੁਣ ਭੀਮ ਚੰਦ ਸਾਰੇ ਪਹਾੜੀ ਰਾਜੇ ਜਿਹੜੇ ਬੈਠੇ ਹੋਏ ਨਾ, ਭਾਵੇਂ ਉਹ ਰਾਜਾ ਜਸਵਾਲੀਆ ਅਤੇ ਭਾਵੇਂ ਹੋਰ ਹੰਡੂਰੀਆ ਰਾਜਾ ਜਿਹੜਾ, ਇਹ ਸਾਰੇ ਬੈਠੇ ਹੋਏ ਨੇ, ਉਹਨਾਂ ਨੂੰ ਕਹਿੰਦਾ ਵੀ ਇਹ ਅਨੰਦਪੁਰ ਸਾਹਿਬ ਨਾ ਰੋਟੀ ਚੰਗੀ ਲੱਗਣ ਦਿੰਦਾ ਅਤੇ ਨਾ ਪਾਣੀ ਲੰਘਣ ਦਿੰਦਾ, ਵੀ ਸਾਨੂੰ ਇਹ ਅਸਥਾਨ ਹੁਣ ਕਿਸੇ ਤਰ੍ਹਾਂ ਛਡਵਾਉਣਾ ਹੈ।
1: ਮਰੇ ਸੰਬੰਧੀ ਕਾਜ ਸਰਿਓ ਨੇ ਧਨ ਬੋ ਖਰਚ ਹੰਗਾਮੇ,
0: ਵੀ ਇਸ ਨੂੰ ਛਡਵਾਉਣ ਵਾਸਤੇ ਨਾ ਆਪਣੇ ਰਿਸ਼ਤੇਦਾਰ ਬੜੇ ਮਰਵਾ ਲਏ, ਜੰਗ ਕਰ ਕਰਕੇ ਬੜੇ ਸਾਥੀ ਮਰਵਾ ਲਏ, ਬੜੇ ਸਾਕ ਸੰਬੰਧੀ ਮਰਵਾ ਲਏ, ਨਾਲੇ ਸਾਕ ਸੰਬੰਧੀ ਮਰਵਾਏ, ਰਿਸ਼ਤੇਦਾਰ ਮਰਵਾਏ, ਨਾਲੇ ਧਨ ਵੀ ਗਵਾਇਆ, ਆਪਣੇ ਕੋਲੋਂ ਦੌਲਤ ਬੜੀ ਗਵਾਲੀ, ਧਨ ਬੜਾ ਖਰਚ ਲਿਆ, ਪਰ ਕਾਰਜ ਫਿਰ ਵੀ ਨਹੀਂ ਸਰਿਆ।
1: ਜੰਮੂ ਹਤੀਆ ਦੀ ਨਹਿਰ ਗਈ ਸਭ ਪਹੁੰਚੇ ਜਮਤਾਮੇ,
0: ਸਾਡੀ ਤੇ ਫੌਜ ਬੜੀ ਮਾਰੀ ਗਈ। ਕਵੀ ਜੀ ਨੇ ਇੱਥੇ ਅੱਧੀ ਫੌਜ ਦਾ ਜ਼ਿਕਰ ਕੀਤਾ, ਵੀ ਭੀਮ ਚੰਦ ਕਹਿੰਦਾ ਆਪਣੀ ਤੇ ਫੌਜ ਅੱਧੀ ਮਾਰੀ ਗਈ ਹੈ, ਤੇ ਅੱਧੀ ਫੌਜ ਆਪਣੀ ਖਤਮ ਹੋ ਗਈ ਜਿਹੜੀ ਜਮਾ ਦੇ ਧਾਮ ਚਲੀ ਗਈ, ਭਾਵ ਮੌਤ ਜਿਨ੍ਹਾਂ ਨੇ ਗੱਲ ਨਾਲ ਲਾ ਲਈ ਸਾਰੇ ਮਰ ਗਏ, ਜਮਾ ਦੇ ਘਰ ਚਲੇ ਗਏ, ਅੱਧੀ ਫੌਜ ਆਪਣੀ ਮਾਰੀ ਗਈ ਹੈ, ਪਰ ਆਪਣਾ ਕਾਰਜ ਫਿਰ ਵੀ ਨਹੀਂ ਸਰਿਆ।
1: ਬੋਲਿਓ ਤਬ ਕਮੰਡ ਚੰਦ ਸਭ ਮੈਂ ਪੰਮਾ ਤੋਹੇ ਪ੍ਰਧਾਨਾ,
0: ਫਿਰ ਨਾ ਜੀ ਉੱਥੇ ਹੁਣ ਕਮੰਡ ਚੰਦ ਬੋਲਿਆ, ਤੇ ਕਮੰਡ ਚੰਦ ਬੋਲਦਾ ਹੋਇਆ ਕਹਿੰਦਾ ਵੀ ਭਾਈ ਇਹ ਜੋ ਕੁਛ ਵੀ ਹੋਇਆ ਹੈ ਨਾ ਇਹ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਹੈ। ਕਮੰਡ ਚੰਦ ਨੇ ਕਿਹਾ ਕਹਿੰਦਾ ਇਹਦੇ ਵਿੱਚ ਪ੍ਰਧਾਨਗੀ ਵੀ ਤੂੰ ਹੀ ਕੀਤੀ ਹੈ ਜਾਂ ਤੇਰਾ ਜਿਹੜਾ ਅਹਿਲਕਾਰ ਹੈ ਨਾ ਉਹ ਉਸ ਵੇਲੇ ਨਾ ਸਾਰਿਆਂ ਦੇ ਵਿੱਚ ਕਮੰਡ ਚੰਦ ਸਭ ਮੈਂ ਪੰਮਾ ਤੋਹੇ ਪ੍ਰਧਾਨ, ਵੀ ਭਾਈ ਤੇਰੇ ਪ੍ਰਧਾਨ ਜਿਹੜਾ ਤੇਰਾ ਆਗੂ ਸਲਾਹਕਾਰ ਹੈ ਨਾ ਇਹ ਸਾਰੇ ਦੇ ਵਿੱਚ ਹੱਥ ਵੀ ਉਸੇ ਦਾ ਹੈ।
1: ਚੱਲਣ ਲੱਗੇ ਜਬ ਅਨੰਦਪੁਰ ਤੇ ਤਿੰਨ ਤਬ ਕੀਨ ਬਖਾਨਾ,
0: ਕਹਿੰਦੇ ਮੈਂ ਜਦੋਂ ਆਪਾਂ ਅਨੰਦਪੁਰ ਸਾਹਿਬ ਦੀ ਮੁਹਿੰਮ ਤੇ ਤੁਰਨ ਲੱਗੇ ਸੀ, ਅਨੰਦਪੁਰ ਸਾਹਿਬ ਵੱਲ ਨੂੰ ਜਦੋਂ ਤੁਸੀਂ ਤੁਰਨ ਲੱਗੇ ਸੀ ਉਦੋਂ ਮੈਂ ਤੁਹਾਡੇ ਨਾਲ ਇਹ ਸਾਰੀ ਵਿਚਾਰ ਸਾਂਝੀ ਕੀਤੀ ਸੀ। ਚੱਲਣ ਲੱਗੇ ਜਬ ਅਨੰਦਪੁਰ ਤੇ ਤਿੰਨ ਤਬ ਕੀਨ ਬਖਾਨਾ, ਮੈਂ ਸਾਰਿਆਂ ਨਾਲ ਉਦੋਂ ਵਿਚਾਰ ਆਖੀ ਸੀ।
1: ਯਤਨ ਅਨੰਦਪੁਰ ਕੋ ਛੁਟਵਾਵਣ ਮੈਂ ਜਾਣਤ ਹੋ ਆਛੇ,
0: ਫਿਰ ਨਾ ਜੀ ਉਦੋਂ ਕਹਿੰਦਾ ਵੀ ਤੁਸੀਂ ਕਿਸੇ ਨੇ ਵੀ ਮੇਰੀ ਵਿਚਾਰ ਨੂੰ ਨਹੀਂ ਮੰਨਿਆ, ਤੇ ਉਸ ਵੇਲੇ ਨਾ ਹੁਣ ਰਾਜਾ ਘਮੰਡ ਚੰਦ ਜਿਹੜਾ ਹੈ, ਘਮੰਡ ਚੰਦ ਨੇ ਨਾ ਜਾਂ ਬਾਕੀ ਜਿਹੜੇ ਪਹਾੜੀ ਰਾਜੇ ਉਹ ਹੁਣ ਭੀਮ ਚੰਦ ਨੂੰ ਫਿਰ ਹੌਸਲਾ ਦਿੰਦੇ, ਕਹਿੰਦੇ ਪ੍ਰਵਾਹ ਨਾ ਕਰ, ਕਹਿੰਦੇ ਕੀ ਹੋਇਆ ਜੇ ਆਪਾਂ ਇੱਕ ਜੰਗ ਹਾਰ ਗਏ ਹਾਂ ਤੇ ਕੀ ਹੋਇਆ, ਰਹੀ ਗੱਲ ਕਹਿੰਦਾ ਅਨੰਦਪੁਰ ਸਾਹਿਬ ਨੂੰ ਛਡਵਾਉਣ ਦੀ, ਹੁਣ ਤੁਹਾਨੂੰ ਮੈਂ ਦੱਸੂ ਵੀ ਆਪਾਂ ਅਨੰਦਪੁਰ ਸਾਹਿਬ ਕਿੱਦਾਂ ਛਡਵਾਉਣਾ, ਮੈਂ ਸੁਣ ਚੰਗੇ ਢੰਗ ਨਾਲ। ਯਤਨ ਅਨੰਦਪੁਰ ਕੋ ਛੁਡਵਾਵਣ ਮੈਂ ਜਾਣਤ ਹਾਂ ਆਛੇ, ਮੈਂ ਚੰਗੇ ਢੰਗ ਨਾਲ ਜਾਣਦਾ ਵੀ ਅਨੰਦਪੁਰ ਸਾਹਿਬ ਕਿਵੇਂ ਛਡਵਾਇਆ ਜਾਵੇਗਾ।
1: ਸਭਾ ਮੈਂ ਬੈਠਿਓ ਕਰਹਿ ਕਹਾਂ ਮਤ ਪਾਛੇ,
0: ਕਹਿੰਦਾ ਵੀ ਹੁਣ ਸਭਾ ਦੇ ਵਿੱਚ ਮੌਨ ਕਿਉਂ ਬੈਠੇ ਹੋਏ ਹੋ ਨਾ, ਚੁੱਪ ਕਰਕੇ ਕਿਉਂ ਬੈਠੇ ਹੋਏ ਹੋ, ਵੀ ਹੁਣ ਇਹਦੇ ਪਿੱਛੇ ਜਿਹੜੀ ਅਕਲ ਹੈ ਉਹ ਕੀ ਕਰੇਗੀ, ਮਤ ਜਿਹੜੀ ਉਹ ਕੀ ਕਰੇਗੀ, ਅਬ ਕਿਉਂ ਮੌਨ ਸਭਾ ਮੈਂ ਬੈਠੇ, ਵੀ ਹੁਣ ਚੁੱਪ ਕਰਕੇ ਕਿਉਂ ਬੈਠੇ ਹੋ, ਹੁਣ ਸਗੋਂ ਤੁਹਾਨੂੰ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
1: ਮੰਤਰ ਸਭ ਸੁਣੋ ਵਿਚਾਰੋ ਸੁਚਿਤ ਹੋਏ ਕਰ ਲੀਜੈ,
0: ਕਹਿੰਦੇ ਵੀ ਹੁਣ ਨਾ ਇੱਥੇ ਸਾਰੇ ਆਖੋ ਆਪਣੀ ਆਪਣੀ ਸਲਾਹ ਦਿਓ ਸਾਰੇ, ਕਿਉਂਕਿ ਸਾਰੀ ਸਭਾ ਪਹਾੜੀ ਰਾਜਿਆਂ ਦੀ ਇਕੱਠੀ ਹੋਈ, ਵੀ ਆਪਣੀ ਆਪਣੀ ਸਾਰੇ ਸਲਾਹ ਆਪਣੀ ਆਪਣੀ ਮਤ ਦੇਵੋ, ਅਤੇ ਜਿਹਦੀ ਮਤ ਚੰਗੀ ਹੋਏਗੀ, ਜਿਹੜਾ ਚੰਗੀ ਮਤ ਦੇਗਾ, ਜਿਹੜਾ ਚੰਗੀ ਸਲਾਹ ਦੇਗਾ, ਉਹਦੇ 'ਤੇ ਆਪਾਂ ਸਾਰੇ ਬਹਿ ਕੇ ਵਿਚਾਰ ਕਰ ਲਾਂਗੇ ਵੀ ਆਪਾਂ ਅਨੰਦਪੁਰ ਸਾਹਿਬ ਕਿਵੇਂ ਛਡਵਾਉਣਾ। ਵੀ ਆਪਾਂ ਸਾਰੇ ਇਕੱਠੇ ਹੋਏ ਹਾਂ, ਜੰਗ ਆਪਾਂ ਕਰਕੇ ਵੇਖ ਲਈਏ ਵੀ ਜੰਗ ਤੋਂ ਕੰਮ ਜੰਗ ਦੇ ਵੱਸ ਦਾ ਨਹੀਂ ਹੈ, ਵੀ ਆਪਾਂ ਕਹੀਏ ਵੀ ਆਪਾਂ ਜੰਗ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਾਂਗੇ ਜਾਂ ਗੁਰੂ ਕੇ ਸਿੱਖਾਂ ਨੂੰ ਮਾਰ ਲਾਂਗੇ, ਵੀ ਆਪਣੇ ਵੱਸ ਦੀ ਗੱਲ ਨਹੀਂ ਹੈ। ਵੀ ਹੁਣ ਸਾਰੇ ਆਪਣੀ ਆਪਣੀ ਸਲਾਹ ਦਿਓ ਵੀ ਹੋਰ ਜੰਗ ਤੋਂ ਬਿਨਾਂ ਸਲਾਹ ਦਿਓ ਵੀ ਕੀ ਕਰਨਾ ਚਾਹੀਦਾ, ਅਤੇ ਜਿਹੜੀ ਸਲਾਹ ਚੰਗੀ ਲੱਗੇਗੀ ਕਹਿੰਦਾ ਫਿਰ ਉਸੇ ਤਰ੍ਹਾਂ ਕਰ ਲਿਆ ਜਾਵੇਗਾ।
1: ਕਿਉਂ ਕਿਉਂ ਕਰ ਸਤਿਗੁਰ ਨਿਕਾਰ ਹੋ ਸਭ ਕੀ ਆਸ ਪੂਰੀ ਜੈ,
0: ਵੀ ਜਿਵੇਂ ਕਿਵੇਂ ਕਰਕੇ ਬਸ ਇੱਕ ਵਾਰੀ ਅਨੰਦਪੁਰ ਸਾਹਿਬ 'ਚੋਂ ਗੁਰੂ ਸਾਹਿਬ ਨੂੰ ਬਾਹਰ ਕੱਢਣਾ ਹੈ, ਆਪਾਂ ਕਿਸੇ ਤਰੀਕੇ ਕੱਢਣਾ ਪਵੇ, ਇੱਕ ਵਾਰੀ ਗੁਰੂ ਸਾਹਿਬ ਨੂੰ ਬਾਹਰ ਕੱਢ ਦਈਏ ਆਪਣੀ ਸਾਰਿਆਂ ਦੀ ਆਸ ਪੂਰੀ ਹੋ ਜਾਏਗੀ, ਸਾਰਿਆਂ ਦੀ ਇੱਛਾ ਪੂਰੀ ਹੋ ਜਾਏਗੀ ਵੀ ਆਪਾਂ ਗੁਰੂ ਸਾਹਿਬ ਤੋਂ ਅਨੰਦਪੁਰ ਖਾਲੀ ਕਰਵਾ ਲਿਆ, ਅਨੰਦਪੁਰ ਸਾਹਿਬ ਖਾਲੀ ਕਰਵਾ ਲਿਆ। ਇੱਕ ਵਾਰੀ ਆਪਾਂ ਉਹਨਾਂ ਨੂੰ ਇੱਥੋਂ ਬਾਹਰ ਕੱਢਣਾ ਹੈ, ਨਗਰ 'ਚੋਂ ਇੱਕ ਵਾਰੀ ਬਾਹਰ ਭੇਜਣਾ ਹੈ, ਅਨੰਦਪੁਰ ਸਾਹਿਬ 'ਚੋਂ ਬਾਹਰ ਕੱਢਣਾ ਹੈ, ਜਦੋਂ ਆਪਾਂ ਬਾਹਰ ਕੱਢ ਦੇਵਾਂਗੇ ਆਪਣੀ ਸਾਰਿਆਂ ਦੀ ਆਸ ਪੂਰੀ ਹੋ ਜਾਵੇਗੀ।
1: ਬਿਨਾ ਲੜਨ ਤੇ ਨਿਕਸੈ ਜੈਸੇ ਸੋ ਉਪਾਏ ਹੈ ਨਿਕਾਲ,
0: ਵੀ ਹੁਣ ਉਹ ਉਪਾਅ ਚੰਗਾ ਹੈ ਜਿਹਦੇ ਵਿੱਚ ਜੰਗ ਨਾ ਕਰਨੀ ਪਵੇ, ਪਤਾ ਸੀ ਵੀ ਜੰਗ ਦੇ ਵਿੱਚ ਅੱਧੀ ਫੌਜ ਮਰਵਾ ਲਈ ਹੈ, ਅੱਧੀ ਰਹਿ ਗਈ, ਜੇ ਦੁਬਾਰਾ ਕਰ ਲਈ ਤਾਂ ਜਿਹੜੀ ਬਾਕੀ ਰਹਿੰਦੀ ਇਹ ਵੀ ਮਾਰ ਦੇਣੀ ਉਹਨਾਂ ਨੇ, ਛੱਡਣਾ ਨਹੀਂ ਉਹਨਾਂ ਨੇ ਕੋਈ ਵੀ। ਜੰਗ ਦੇ ਵਸ, ਜੰਗ ਨਾਲ ਆਪਾਂ ਅਨੰਦਪੁਰ ਸਾਹਿਬ ਖਾਲੀ ਨਹੀਂ ਕਰਾ ਸਕਦੇ। ਇਸ ਲਈ ਬਿਨਾਂ ਲੜਨ ਤੇ ਨਿਕਸੈ ਜੈਸੇ, ਵੀ ਗੁਰੂ ਸਾਹਿਬ ਕਿਲ੍ਹਾ ਛੱਡ ਦੇਣ ਬਿਨਾਂ ਲੜੇ, ਇੱਦਾਂ ਦਾ ਕੋਈ ਹੁਣ ਉਪਾਅ, ਇੱਦਾਂ ਦੀ ਕੋਈ ਵਿਚਾਰ ਆਪਾਂ ਨੂੰ ਕਰਨੀ ਚਾਹੀਦੀ ਹੈ।
1: ਜੰਗ ਕਰੈ ਤੇ ਸਰੈ ਨਾ ਕਾਰਜ ਪਰੈ ਸੋ ਜਸ ਨਿਤ ਫੀਕਾ।
0: ਜੇ ਆਪਾਂ ਜੰਗ ਕਰਦੇ ਹਾਂ, ਜੰਗ ਕਰਨ ਨਾਲ ਆਪਣਾ ਕਾਰਜ ਨਹੀਂ ਸਵਰਨਾ, ਜੰਗ ਕੀਤਿਆਂ ਤੇ ਆਪਣਾ ਜਸ ਦਿਨ ਬਾ ਦਿਨ ਫਿੱਕਾ ਹੁੰਦਾ ਜਾ ਰਿਹਾ। ਜਿੰਨੀ ਆਪਾਂ ਗੁਰੂ ਸਾਹਿਬ ਨਾਲ ਹੱਥ ਧਾਰ ਕੇ ਜੰਗ ਕਰ ਰਹੇ ਹਾਂ, ਓਨਾ ਹੀ ਆਪਾਂ ਆਪਣਾ ਜਸ ਗਵਾ ਰਹੇ ਹਾਂ, ਆਪਣੀ ਵਡਿਆਈ ਗਵਾ ਰਹੇ ਹਾਂ। ਗੁਰੂ ਸਾਹਿਬ ਦੀ ਵਡਿਆਈ ਵਧੀ ਜਾਂਦੀ ਹੈ, ਆਪਣਾ ਜਸ ਘਟੀ ਜਾਂਦਾ ਹੈ। ਇਸ ਲਈ ਆਪਾਂ ਜੰਗ ਲੜਨ ਤੋਂ ਬਿਨਾਂ ਕੋਈ ਤਰੀਕਾ ਵਰਤੀਏ, ਜਿਸ ਢੰਗ ਦੇ ਨਾਲ ਆਪਾਂ ਅਨੰਦਪੁਰ ਸਾਹਿਬ ਖਾਲੀ ਕਰਵਾ ਲਈਏ।
1: ਤਿਤੀ ਚੰਮੂ ਤੁਮ ਅਗਰ ਬਟੋਰੀ ਤਿਤੀ ਨਾ ਅਬ ਕਿਮ ਹੋਵੇ।
0: ਵੀ ਜਿੰਨੀ ਫੌਜ ਆਪਾਂ ਪਹਿਲਾਂ ਇਕੱਠੀ ਕਰ ਲਈ ਨਾ, ਉਨੀ ਫੌਜ ਨਹੀਂ ਹੁਣ ਇਕੱਠੀ ਹੋਣੀ, ਜਿੰਨਾ ਮਰਜ਼ੀ ਜ਼ੋਰ ਲਾ ਲਓ। 300,000 ਬੰਦਾ ਆਪਾਂ ਪਹਿਲੋਂ ਇਕੱਠਾ ਕੀਤਾ ਸੀ ਅਤੇ ਹੁਣ ਨਹੀਂ 300,000 ਇਕੱਠਾ ਹੋਣਾ, ਹੁਣ ਨਹੀਂ ਕਿਸੇ ਨੇ ਆਉਣਾ ਆਪਣੇ ਨਾਲ, ਜਿਹੜਾ ਆ ਕੇ ਖੜੋਵੇਗਾ ਅਤੇ ਆਖੇਗਾ ਵੀ ਮੈਂ ਚੱਲਦਾ ਜੀ ਤੁਹਾਡੇ ਨਾਲ ਜੰਗ ਕਰਨ, ਨਹੀਂ। ਓਨੀ ਫੌਜ ਵੀ ਹੁਣ ਆਪਾਂ ਇਕੱਤਰ ਨਹੀਂ ਕਰ ਸਕਦੇ।
1: ਕਾਤਰ ਭਏ ਨਾ ਮੁਖ ਉਤਕਰ ਤੇ ਮ੍ਰਿਤਕ ਹਜ਼ਾਰੋ ਸੋਵੇ।
0: ਕਿਉਂਕਿ ਜਿਹੜੇ ਉੱਥੋਂ ਜਾਨਾਂ ਬਚਾ ਕੇ ਭੱਜ ਕੇ ਆਏ ਨੇ, ਉਹਨਾਂ ਨੇ ਤਾਂ ਆਉਣਾ ਨਹੀਂ ਹੁਣ, ਉਹ ਤਾਂ ਕਾਇਰ ਬਣ ਕੇ ਨਾ, ਕਾਇਰ ਬਣ ਕੇ ਜਿਹੜੇ ਡਰ ਕੇ ਆਏ ਨੇ ਉਹ ਜੰਗ ਕਰਨ ਆਪਣੇ ਨਾਲ ਨਹੀਂ ਆਉਣਗੇ। ਅਤੇ ਦੂਜਾ ਜਿਹੜੇ ਜੂਝਣ ਵਾਲੇ ਸੀ ਉਹ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਪਹਿਲਾਂ ਮਰਵਾ ਲਏ ਨੇ, ਅਤੇ ਜਿਹੜੇ ਬਾਕੀ ਰਹੇ ਨੇ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਆਪਾਂ ਜੰਗ ਕਰਨ ਜਾਣਾ, ਹੁਣ ਜਣ ਤੁਰਨਾ ਉਹਨਾਂ ਨੇ ਵੀ ਨਹੀਂ ਆਪਣੇ ਨਾਲ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਜੇ ਜੰਗ ਕਰਨ ਗਏ ਤਾਂ ਅੱਗੇ ਮੌਤ ਹੀ ਹੈ, ਜ਼ਿੰਦਗੀ ਨਹੀਂ ਹੈ, ਅੱਗੇ ਮੌਤ ਹੈ। ਇਸ ਲਈ ਆਪਣੇ ਨਾਲ ਹੁਣ ਆਪਣੀ ਫੌਜ ਵੀ ਨਾਲ ਚੱਲਣ ਵਾਸਤੇ ਤਿਆਰ ਨਹੀਂ ਹੋਵੇਗੀ।
1: ਸੁਣ ਪੰਮੇ ਸਭ ਵਿਖੇ ਬਖਾਨੀ ਗੁਰੂ ਧਰਮ ਟਿਕ ਧਾਰੀ।
0: ਫਿਰ ਨਾ ਹੁਣ ਜਿਹੜਾ ਪੰਮਾ ਪ੍ਰਧਾਨ ਹੈ, ਇਹ ਰਾਜੇ ਭੀਮ ਚੰਦ ਦਾ ਸਲਾਹਕਾਰ ਹੈ, ਰਾਜੇ ਭੀਮ ਚੰਦ ਦਾ ਪ੍ਰਧਾਨ ਹੈ, ਇਹਨੇ ਨਾ ਜੀ ਹੁਣ ਜਿਵੇਂ ਵਜ਼ੀਰ ਜਿਹੜਾ ਨਾ ਰਾਜੇ ਦਾ, ਇਹਨਾਂ ਕੋਲ ਸਲਾਹਾਂ ਬੜੀਆਂ ਹੈ ਨਾ, ਇਹਨਾਂ ਦੀ ਮੱਤ ਜਿਹੜੀ ਨਾ ਉਹ ਸਿੱਧੇ ਪਾਸੇ ਘੱਟ ਅਤੇ ਉਲਟ ਪਾਸੇ ਜ਼ਿਆਦਾ ਤੁਰਦੀ ਹੈ। ਹੁਣ ਇਹਨੇ ਨਾ ਸਾਰਾ ਕੁਛ ਸੁਣਿਆ ਸਭਾ ਦੇ ਵਿੱਚ, ਸੁਣ ਕੇ ਨਾ ਇਹ ਬੋਲਿਆ, ਬੋਲਦਾ ਹੋਇਆ ਆਖਦਾ, ਕਹਿੰਦੇ ਇਹਨੇ ਬੇਨਤੀ ਕੀਤੀ ਸਾਰੇ ਰਾਜੇ ਅੱਗੇ, ਗੁਰੂ ਧਰਮ ਦ੍ਰਿੜ ਧਾਰੀ, ਕਹਿੰਦਾ ਵੀ ਗੁਰੂ ਸਾਹਿਬ ਧਰਮ ਦੇ ਵਿੱਚ ਦ੍ਰਿੜ ਨੇ ਔਰ ਧਰਮੀ ਨੇ, ਧਰਮ ਦੇ ਉਹ ਪੱਕੇ ਨੇ। ਇਸ ਤਰ੍ਹਾਂ ਇਹ ਵਿਚਾਰ ਕਰਨ ਲੱਗਾ ਹੈ, ਕਹਿੰਦੇ ਵੀ ਆਪਣੇ ਸਨਾਤਨ ਧਰਮ ਦੇ ਵਿੱਚ ਧੇਨ ਅਤੇ ਦਿਜਬਰ, ਧੇਨ ਗਾਂ, ਦਿਜਬਰ ਸ਼ਬਦ ਵਰਤਿਆ ਜਾਂਦਾ ਬ੍ਰਾਹਮਣ ਵਾਸਤੇ, ਵੀ ਗਾਂ ਅਤੇ ਬ੍ਰਾਹਮਣ ਇਹਦੇ ਤੋਂ ਵੱਡੀ ਚੀਜ਼ ਕੋਈ ਨਹੀਂ ਹੈ, ਇਸ ਤੋਂ ਪਰੇ ਕੁਛ ਨਹੀਂ ਹੈ। ਸਨਾਤਨ ਧਰਮ ਦੀ ਜਦੋਂ ਗੱਲ ਕਰਾਂਗੇ ਉਹ ਗਾਂ ਤੋਂ ਵੱਡਾ ਅਤੇ ਬ੍ਰਾਹਮਣ ਤੋਂ ਵੱਡਾ ਕਿਸੇ ਨੂੰ ਨਹੀਂ ਮੰਨਦੇ, ਵੀ ਇਹੀ ਸਭ ਤੋਂ ਵੱਡਾ ਹੈ, ਗਾਂ ਸਭ ਤੋਂ ਵੱਡੀ ਹੈ ਅਤੇ ਬ੍ਰਾਹਮਣ ਸਭ ਤੋਂ ਵੱਡਾ ਹੈ, ਵੀ ਇਹਦੇ ਤੋਂ ਵੱਡਾ ਕੁਝ ਵੀ ਨਹੀਂ ਹੈ। ਆਪਾਂ ਇੱਦਾਂ ਕਰਦੇ ਹਾਂ ਵੀ ਗੁਰੂ ਸਾਹਿਬ ਨੂੰ ਨਾ ਆਖਦੇ ਹਾਂ ਵੀ ਨਾ ਗੁਰੂ ਸਾਹਿਬ ਨੂੰ ਆਪਾਂ ਆਣ ਦਿੰਦੇ ਹਾਂ, ਆਣ ਇੱਕ ਕਸਮ ਰੂਪ 'ਚ ਕਹਿ ਲਓ ਨਾ, ਵੀ ਆਪਾਂ ਗਊ ਦਾ ਵਾਸਤਾ ਦਿੰਦੇ ਹਾਂ ਗੁਰੂ ਸਾਹਿਬ ਨੂੰ, ਅਤੇ ਗਊ ਦਾ ਵਾਸਤਾ ਦੇ ਕੇ ਆਪਾਂ ਕਹਿੰਦੇ ਹਾਂ ਵੀ ਤੁਸੀਂ ਅਨੰਦਪੁਰ ਸਾਹਿਬ ਛੱਡ ਜਾਵੋ।
1: ਪਰ ਥਾਨ ਮੈਂ ਥਿਰ ਹੋਵੇ ਰਹੀ ਹੈ ਮਿਟੇ ਬਾਦ ਕੋ ਤਰਾਸਾ,
0: ਵੀ ਤੁਸੀਂ ਨਾ ਕਿਸੇ ਹੋਰ ਥਾਂ 'ਤੇ ਜਾ ਕੇ ਟਿਕਾਣਾ ਕਰ ਲਓ, ਇਹ ਥਾਂ ਛੱਡ ਕੇ ਚਲੇ ਜਾਓ ਤਾਂ ਜੋ ਸਾਰਾ ਡਰ ਵੀ ਮੁੱਕ ਜਾਏ ਅਤੇ ਸਾਰਾ ਝਗੜਾ ਵੀ ਮੁੱਕ ਜਾਏ। ਅਪਰ ਥਾਨ ਮੈਂ ਥਿਰ ਹੋਵੇ ਰਹੀ ਹੈ, ਕਿਸੇ ਹੋਰ ਥਾਂ 'ਤੇ ਜਾ ਕੇ ਰਹੋ, ਮਿਟੇ ਬਾਦ ਕੋਤਰਾ, ਜਿਹੜਾ ਰੋਜ਼ ਝਗੜੇ ਦਾ ਡਰ ਹੈ ਨਾ ਉਹ ਝਗੜੇ ਦਾ ਡਰ ਬਿਨ ਸਜਾਏਗਾ, ਵੀ ਆਪਾਂ ਗੁਰੂ ਸਾਹਿਬ ਨੂੰ ਗਾਂ ਦਾ ਵਾਸਤਾ ਪਾ ਦਿੰਦੇ
1: ਹਾਂ। ਹੁਣ
0: ਕਈਆਂ ਨੇ ਸੁਣ ਕੇ ਕਿਹਾ, ਕਹਿੰਦੇ ਨਹੀਂ ਇਹ ਠੀਕ ਨਹੀਂ ਹੈ ਮਹਾਦੀਨ, ਵੀ ਇਹ ਤੇ ਬੜੀ ਜ਼ਿਆਦਾ ਦੀਨਤਾ ਵਾਲੀ ਖੇਡ ਆ ਜਾਣੀ ਨਾ, ਵੀ ਬਹੁਤ ਜ਼ਿਆਦਾ ਨੀਵੇਂ ਹੋਣ ਵਾਲੀ ਵਿਚਾਰ ਆ ਜਾਣੀ ਹੈ, ਵੀ ਇਹ ਵਿਚਾਰ ਠੀਕ ਨਹੀਂ ਹੈ।
1: ਰਾਜੇ ਹੋਏ ਰੰਕ ਤਾਠਨ ਹੋ ਨਿਰਬਲ ਨਿਰਦਨਕਾਰੀ,
0: ਕਹਿੰਦਾ ਵੀ ਇਹ ਕਿੱਦਾਂ ਹੋ ਸਕਦਾ ਵੀ ਹੋਈਏ ਅਸੀਂ ਰਾਜੇ ਅਤੇ ਕੰਮ ਅਸੀਂ ਨਿਰਤਣਾ ਵਾਲਾ ਕਰੀਏ ਵੀ ਅਸੀਂ ਇਹ ਨਹੀਂ ਕਰ ਸਕਦੇ। ਹੁਣ ਇਹ ਪਹਿਲਾਂ ਸਲਾਹ ਦਿੱਤੀ ਸੀ ਉਹਨੇ, ਰਾਜੇ ਭੀਮ ਚੰਦ ਦੇ ਪ੍ਰਧਾਨ ਨੇ, ਸਲਾਹਕਾਰ ਨੇ, ਉਹਨੇ ਸਲਾਹ ਦਿੱਤੀ ਸੀ ਅਤੇ ਇਹ ਕਹਿੰਦੇ ਨਹੀਂ ਠੀਕ ਨਹੀਂ ਹੈ ਵੀ ਇੱਦਾਂ ਨਹੀਂ, ਆਪਾਂ ਰਾਜੇ ਹਾਂ ਅਤੇ ਆਪਾਂ ਗਰੀਬਾਂ ਵਾਲਾ ਕੰਮ ਕਿਉਂ ਕਰੀਏ, ਆਪਾਂ ਨਿਰਬਲ ਥੋੜ੍ਹੀ ਹਾਂ, ਆਪਾਂ ਨਿਰਧਨ ਵੀ ਨਹੀਂ ਹਾਂ ਅਤੇ ਆਪਾਂ ਰੰਕ ਵੀ ਨਹੀਂ ਹਾਂ, ਹੈ ਨਾ, ਆਪਾਂ ਤਾਂ ਰਾਜੇ ਹਾਂ। ਫਿਰ ਨਿਰਬਲਾਂ ਵਾਲਾ, ਨਿਰਤਨਾਂ ਵਾਲਾ ਅਤੇ ਗਰੀਬਾਂ ਵਾਲਾ ਕਾਰਜ ਆਪਾਂ ਕਿੱਦਾਂ ਕਰ ਸਕਦੇ ਹਾਂ?
1: ਆਗੇ ਜਸ ਕੋ ਚੰਦ ਚੜਾਵੋ ਮਾਰ ਖਾਏ ਹਟਿਆਏ।
0: ਕਹਿੰਦੇ ਵੀ ਅੱਗੇ ਵੀ ਆਪਾਂ ਹੁਣ ਉਹ ਅੱਗੋਂ ਆਖਦਾ, ਕਹਿੰਦੇ ਅੱਗੇ ਵੀ ਜਿਹੜਾ ਤੁਸੀਂ ਕਾਰਜ ਕੀਤਾ ਵੀ ਉਦੋਂ ਵੀ ਤਾਂ ਆਪਣੇ ਮੱਥੇ 'ਤੇ ਕਲੰਕ ਲਵਾਇਆ ਹੀ ਹੈ ਵੀ ਸ਼ਬਦ ਇੱਥੇ ਵਰਤਿਆ ਵੀ ਅੱਗੇ ਬੜਾ ਤੁਸੀਂ ਚੰਦ ਚੜਾ ਕੇ ਆਏ ਹੋ, ਸ਼ਬਦ ਕਵੀ ਜੀ ਨੇ ਬਕਾਇਦਾ ਜ਼ਿਕਰ ਕੀਤਾ। ਅੱਗੇ ਜਸ ਕੋ ਚੰਦ ਚੜਾਇਓ, ਕਹਿੰਦੇ ਅੱਗੇ ਵੀ ਆਪਣੀ ਵਡਿਆਈ ਵਾਲਾ ਚੰਡ ਚੜਾ ਕੇ ਹੀ ਆਏ ਹੋ। ਜਦਵੇਂ ਆਪਾਂ ਸੁਭਾਵਿਕ ਤੌਰ 'ਤੇ ਸ਼ਬਦ ਵਰਤ ਲਏ ਵੀ ਕੋਈ ਮਾੜਾ ਕੰਮ ਕਰਾਵੇ ਅਤੇ ਉਹਨੂੰ ਕਹਿੰਦੇ ਨਾ ਵੀ ਚੜਾ ਆਇਆ ਚੰਨ, ਉਸੇ ਰੂਪ 'ਚ ਹੁਣ ਉਹਨਾਂ ਦਾ ਪ੍ਰਧਾਨ ਕਹਿ ਰਿਹਾ ਉਹਨਾਂ ਨੂੰ, ਕਹਿੰਦੇ ਵੀ ਅੱਗੇ ਬੜਾ ਤੁਸੀਂ ਵਡਿਆਈ ਵਾਲਾ ਚੰਨ ਚੜਾਇਆ, ਅੱਗੇ ਵੀ ਤਾਂ ਤੁਸੀਂ ਇਹੀ ਕੁਛ ਖੱਟਿਆ ਵੀ ਅੱਗੇ ਜਿਹੜਾ ਤੁਸੀਂ ਕਾਰਜ ਕੀਤਾ ਮਾਰ ਖਾਏ ਹਟ ਕਰ ਆਏ, ਅੱਗੇ ਵੀ ਤੇ ਮਾਰ ਖਾ ਕੇ ਮੁੜ ਕੇ ਆਏ ਹੋ।
1: ਪੰਮੇ ਕੀ ਮਤ ਕੋ ਲੈ ਕੇ ਲਿਹੋ ਪਰਮ ਪਦ ਪਾਏ,
0: ਵੀ ਹੁਣ ਤੁਸੀਂ ਕਹਿੰਦੇ ਮੇਰੀ ਮਤ ਲੈ ਲਓ, ਇਸ ਮਤ ਨੂੰ ਮੰਨ ਲਓ, ਇਹ ਮਤ ਮੰਨ ਕੇ ਤੇ ਤੁਸੀਂ ਚੰਗੇ ਰਹੋਗੇ, ਤੁਹਾਨੂੰ ਪਰਮ ਪਦ ਮਿਲੇਗਾ, ਉੱਚੀ ਅਵਸਥਾ, ਮਤਲਬ ਤੁਸੀਂ ਆਪਣਾ ਜਿਹੜਾ ਡਰ ਹੈ, ਤੁਸੀਂ ਆਪਣੀ ਜਿਹੜੀ ਇੱਛਾ ਉਹਨੂੰ ਪੂਰੀ ਕਰ ਲਵੋਗੇ।
1: ਕਹਿ ਪਲੀਏ ਠਾਨੋ ਮਿਟੇ ਮਰਨ ਕੋ ਤਰਾਸਾ।
0: ਕਈਆਂ ਨੇ ਵਿਰੋਧ ਕੀਤਾ ਉਹਦੀ ਇਸ ਸਲਾਹ ਦਾ ਤੇ ਕਈ ਕਹਿੰਦੇ ਵੀ ਗੱਲ ਤੇ ਠੀਕ ਹੈ ਵੀ ਇਹਦੇ ਵਿੱਚ ਨਾ ਕੋਈ ਲੜਨ ਦੀ ਚਿੰਤਾ, ਨਾ ਕਿਸੇ ਦੇ ਮਰਨ ਦੀ ਚਿੰਤਾ, ਇਹ ਤੇ ਆਪਾਂ ਜਾ ਕੇ ਬਸ ਕਹਿਣਾ ਹੈ ਵੀ ਗੁਰੂ ਸਾਹਿਬ ਜੀ ਤੁਹਾਨੂੰ ਗਊ ਦੀ ਕਸਮ ਹੈ, ਅਸੀਂ ਗਊ ਦੀ ਕਸਮ ਖਾਂਦੇ ਹਾਂ ਵੀ ਅਸੀਂ ਤੁਹਾਡੇ ਨਾਲ ਕੋਈ ਵੈਰ ਨਹੀਂ ਰੱਖਾਂਗੇ, ਕੋਈ ਅਸੀਂ ਤੁਹਾਡੇ ਨਾਲ ਵਿਰੋਧ ਨਹੀਂ ਰੱਖਾਂਗੇ, ਤੁਸੀਂ ਕਿਲਾ ਛੱਡ ਜਾਓ, ਵੀ ਇਹਦੇ ਵਿੱਚ ਲੜਨ ਵਾਲਾ ਮਰਨ ਵਾਲਾ ਡਰ ਜਿਹੜਾ ਉਹ ਮੁੱਕ ਜਾਵੇਗਾ।
1: ਹਟੈ ਜੰਗ ਨਿਤ ਪਰਤ ਬਖੇਰਾ ਸੁਬਟਨ ਕੇਰ ਬਿਨਾਸ਼ਾ।
0: ਇਹਦੇ ਨਾਲ ਜਿਹੜਾ ਜੰਗ ਦਾ ਰੋਜ਼ ਡਰ ਬਣਿਆ ਰਹਿੰਦਾ ਅਤੇ ਜਿਹੜਾ ਰੋਜ਼ ਝਗੜਾ ਹੋਣ ਦਾ ਡਰ ਬਣਿਆ ਰਹਿੰਦਾ ਔਰ ਜਿਹੜੀ ਨਿੱਤ ਦੀ ਲੜਾਈ ਹੈ ਔਰ ਜਿਹੜਾ ਆਪਣੇ ਸਿਪਾਹੀਆਂ ਦੇ ਮਰਨ ਦੀ ਚਿੰਤਾ ਹੈ ਉਹ ਸਾਰੀ ਖਤਮ ਹੋ ਜਾਵੇਗੀ।
1: ਨਾ ਭੈ ਤੇ ਕਿਆ ਕਟ ਜਹਿ ਮਿਟੈ ਉਪਾਦ ਸਦਾ
0: ਕੀ ਹੋ ਜਾਏਗਾ ਜੇ ਆਪਾਂ ਇੱਕ ਵਾਰੀ ਨੀਵੇਂ ਹੋ ਵੀ ਜਾਵਾਂਗੇ, ਇੱਕ ਵਾਰੀ ਦੀਨ ਹੋ ਵੀ ਜਾਵਾਂਗੇ, ਆਪਣੇ ਇੱਕ ਵਾਰੀ ਦੀਨ ਹੋਣ ਨਾਲ ਸਾਰਾ ਕੁਛ ਬਚ ਜਾਣਾ, ਆਪਾਂ ਵੀ ਬਚ ਜਾਣਾ, ਆਪਣਾ ਰਾਜ ਵੀ ਬਚ ਜਾਣਾ, ਆਪਣੇ ਸਿਪਾਹੀ ਵੀ ਬਚ ਜਾਣੇ, ਆਪਣਾ ਧਨ ਵੀ ਬਚ ਜਾਣਾ, ਅਨੰਦਪੁਰ ਸਾਹਿਬ ਵੀ ਆਪਾਂ ਖਾਲੀ ਕਰਵਾ ਲੈਣਾ, ਗੁਰੂ ਸਾਹਿਬ ਨੇ ਚਲੇ ਜਾਣਾ, ਜੇ ਇੱਕ ਵਾਰੀ ਆਪਾਂ ਦੀਨ ਹੋ ਵੀ ਜਾਵਾਂਗੇ ਤੇ ਕੀ ਘਟ ਜਾਵੇਗਾ।
1: ਅੰਮੇ ਸ਼ੁਭ ਮਤ ਕਰੀ ਵਿਚਾਰਨ ਰਹੇ ਨਾ ਕਾਰਜ ਬਾਕੀ।
0: ਇਹਨਾਂ ਵੀ ਜਿਹੜੀ ਸਲਾਹ ਅੱਜ ਇਹ ਭੀਮ ਚੰਦ ਦੇ ਪ੍ਰਧਾਨ ਨੇ ਦਿੱਤੀ ਹੈ ਨਾ, ਪੰਮੇ ਪ੍ਰਧਾਨ ਨੇ ਦਿੱਤੀ ਹੈ ਵੀ ਇਹ ਬੜੀ ਚੰਗੀ ਸਲਾਹ ਦਿੱਤੀ ਇਹਨੇ ਵੀ ਹੁਣ ਆਪਾਂ ਨੂੰ ਇਹੀ ਕਰਨਾ ਚਾਹੀਦਾ ਜਿਹਦੇ ਵਿੱਚ ਆ ਕੇ ਨਾ ਆਪਣੇ ਸਾਰੇ ਕਾਰਜ ਪੂਰੇ ਹੋ ਜਾਣੇ ਨੇ, ਕੋਈ ਵੀ ਕੰਮ ਬਾਕੀ ਨਹੀਂ ਰਹਿ ਜਾਣਾ।
1: ਭੀਮ ਚੰਦ ਤੇ ਆਦਿ ਗਿਰੇਸ਼ਵਰ ਕਹਿਓ ਆਜ ਨਿਸਮਾਹੀ।
0: ਤੇ ਰਾਜਾ ਭੀਮ ਚੰਦ ਤੇ ਬਾਕੀ ਜਿਹੜੇ ਪਹਾੜੀ ਰਾਜੇ ਸੀ ਉਹ ਕਹਿੰਦੇ ਵੀ ਵਿਚਾਰ ਸਾਰਿਆਂ ਨੇ ਕਰ ਲਈ, ਕਹਿੰਦੇ ਵੀ ਹਨਾ ਆਜ ਨਿਸਮਾਹੀ ਵੀ ਅੱਜ ਦੀ ਰਾਤ ਵੇਲੇ
1: ਕਰ ਹੇਰੋ ਜੇ ਸਿੱਧ ਹੋਏ ਕਾਰਜ ਅਨੰਦਪੁਰ ਛੁੱਟ ਜਾਹੀ।
0: ਵੀ ਆਪਾਂ ਇੱਦਾਂ ਕਰਦੇ ਹਾਂ ਵੀ ਆਹ ਕੰਮ ਕਰਕੇ ਵੇਖ ਲੈਂਦੇ ਹਾਂ, ਜੇ ਆਪਾਂ ਇਹ ਕੰਮ ਕਰ ਲਈਏ ਆਪਣਾ ਕਾਰਜ ਬਣ ਜੇ, ਕੀ ਪਤਾ ਅਨੰਦਪੁਰ ਸਾਹਿਬ ਗੁਰੂ ਸਾਹਿਬ ਛੱਡ ਹੀ ਜਾਣ ਤੇ ਆਪਣਾ ਤੇ ਕਾਰਜ ਸੁਖਾਲਾ ਹੀ ਬਣ ਜਾਵੇਗਾ।
1: ਸਭ ਜਹਾਨ ਜਾਣੇ ਜਸ ਕਰ ਹੈ ਪੁਰਤੇ ਗੁਰੂ ਨਿਕਾਸਾ।
0: ਫਿਰ ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਚਲੇ ਜਾਣਗੇ ਫਿਰ ਆਪਣਾ ਜਸ ਦੁਬਾਰਾ ਜਹਾਨ ਚ ਫੈਲ ਜਾਣਾ ਵੀ ਵੇਖੋ ਭਾਈ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਕਿਲੇ ਚੋਂ ਕੱਢਤਾ, ਉਹਨਾਂ ਨੇ ਅਨੰਦਪੁਰ ਸਾਹਿਬ ਖਾਲੀ ਕਰਾ ਲਿਆ, ਆਪਣਾ ਜਸ ਬਹੁਤ ਵੱਧ ਜਾਵੇਗਾ ਜੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡ ਕੇ

0: ਆਪਾਂ ਗਊ ਦੀ ਕਸਮ ਖਾਧੀ ਹੈ, ਇਹਨੂੰ ਕਿਹੜਾ ਕੋਈ ਜਾਣਦਾ ਹੈ, ਅਤੇ ਆਪਣੇ ਵਿੱਚ ਰਹਿ ਜਾਣੀ ਹੈ ਗੱਲ ਬਸ, ਵੀ ਆਪਾਂ ਪਹਾੜੀ ਰਾਜਿਆਂ ਦੇ ਵਿੱਚ ਸਲਾਹ ਇਹ ਸਾਰਾ ਮਸ਼ਵਰਾ ਜਿਹੜਾ ਕੀਤਾ ਆਪਣੇ ਵਿੱਚ ਹੀ ਰਹਿ ਜਾਣਾ, ਆਪਾਂ ਕਿਸੇ ਨੂੰ ਦੱਸਣਾ ਕੋਈ ਨਹੀਂ, ਬਾਹਰ ਲੋਕਾਂ ਨੂੰ ਤਾਂ ਇਹੀ ਪਤਾ ਲੱਗੇਗਾ ਨਾ ਵੀ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਖਾਲੀ ਕਰਵਾ ਲਿਆ ਹੈ।
1: ਮਸਲਤ ਕਰ ਉਠੇ ਸਕਲ ਹੀ ਪੰਮੇ ਉਦਮ ਲੀਨਾ,
0: ਇਹ ਸਾਰੀ ਮਸਲਤ ਕਰਕੇ ਨਾ ਸਾਰਿਆਂ ਨੇ ਬੜੀ ਪ੍ਰਸ਼ੰਸਾ ਕੀਤੀ, ਬੜੀ ਸ਼ੋਭਾ ਕੀਤੀ ਪੰਮੇ ਪ੍ਰਧਾਨ ਦੀ, ਵੀ ਤੂੰ ਬੜਾ ਬੜੀ ਚੰਗੀ ਸਲਾਹ ਦਿੱਤੀ ਭਾਈ। ਉੱਠ ਗਏ ਸਾਰੇ ਸਲਾਹ ਕਰਕੇ, ਹੁਣ ਜ਼ਿੰਮੇਵਾਰੀ ਵੀ ਉਹਦੇ ਸਿਰ 'ਤੇ ਹੀ ਲਾਤੀ, ਕਹਿੰਦੇ ਵੀ ਫਿਰ ਕੰਮ ਵੀ ਤੂੰ ਹੀ ਕਰ, ਹੁਣ ਵੀ ਜਾਣਾ ਵੀ ਤੂੰ ਹੀ ਹੈ, ਜੇ ਸਲਾਹ ਤੂੰ ਦਿੱਤੀ ਹੈ ਨਾ ਤਾਂ ਇਸ ਕਾਰਜ ਨੂੰ ਕਰਨ ਵਾਸਤੇ ਸਾਰਾ ਪ੍ਰਬੰਧ ਵੀ ਹੁਣ ਤੂੰ ਹੀ ਕਰਨਾ ਹੈ।
1: ਸੁੰਦਰ ਰਚੀ ਚੂਨ ਕੀ ਤੈਨੂੰ ਚਾਰ ਚਰਨ ਤੈ ਕੀ ਨਾ,
0: ਉਹਨੂੰ ਕਹਿਤਾ ਜੀ ਉਹਨੇ ਵੀ ਅੱਗੋਂ, ਫਿਰ ਉਹ ਕਿਹੜਾ ਘੱਟ ਸੀ, ਕਹਿੰਦਾ ਗੱਲ ਹੀ ਕੋਈ ਨਹੀਂ ਵੀ ਮੈਂ ਕਰ ਲੈਂਦਾ। ਉਹਨੇ ਨਾ ਇੱਕ ਗਾਂ ਬਣਾ ਲਈ ਆਟੇ ਦੀ, ਆਟੇ ਦੀ ਗਾਂ ਬਣਾ ਲਈ, ਸੁੰਦਰ ਰਚੀ ਚੂਨ, ਚੂਨ ਸ਼ਬਦ ਵਰਤਿਆ ਨਾ ਆਟੇ ਵਾਸਤੇ, ਗੁਰਬਾਣੀ ਦੇ ਵਿੱਚ ਜਦੋਂ ਤੁਸੀਂ ਚੂਨ ਸ਼ਬਦ ਪੜ੍ਹੋਗੇ ਨਾ, ਦੋਏ ਸਿਰ ਮੰਗੋ ਚੂਨਾ, ਉੱਥੇ ਚੂਨਾ ਉਹ ਨਹੀਂ ਜਿਹੜਾ ਆਮ, ਚੂਨਾ ਪਾਵ ਆਟਾ, ਕਹਿੰਦੇ ਉਹਨੇ ਨਾ ਇੱਕ ਆਟੇ ਦੀ ਗਾਂ ਬਣਾ ਲਈ, ਸੁੰਦਰ ਰਚੀ ਚੂਨ ਕੀ ਧੇਨ, ਧੇਨ ਮਤਲਬ ਗਾਂ, ਚੂਨ ਮਤਲਬ ਆਟਾ, ਆਟੇ ਦੀ ਗਾਂ ਰਚ ਲਈ ਉਹਨੇ, ਬਣਾ ਲਈ, ਤੇ ਚਾਰ ਪੈਰ ਉਹਦੇ ਬਣਾਏ ਹਨ,
1: ਖਾਨ ਬਿਖਾਨ ਪੂਛੋ ਪ੍ਰਿਸ਼ਟੀ ਸਗਰੇ ਅੰਗ ਬਣਾਏ,
0: ਵੀ ਸਾਰੀਆਂ ਚੰਗੇ ਤਰੀਕੇ ਨਾਲ ਸੋਹਣੀ ਇੱਕ ਗਾਂ ਦੀ ਮੂਰਤ ਉਹਨੇ ਬਣਾ ਲਈ ਆਟੇ ਦੇ ਨਾਲ, ਉਹਦੇ ਪੈਰ ਬਣਾਏ ਨਾ, ਉਹਦੇ ਕੰਨ ਬਣਾ ਲਏ, ਫਿਰ ਉਹਦੀ ਪੂਛ ਵੀ ਬਣਾ ਲਈ, ਸਾਰਾ ਸੋਹਣਾ ਸਿੰਘ ਬਣਾ ਕੇ ਉਹਦੇ, ਜਿਹੜੀ ਗਊ ਧੇਨ ਗਊ ਮੰਨੀ ਨਾ, ਕਾਮ ਧੇਨ ਗਊ ਮੰਨੀ ਜਾਂਦੀ, ਜਿਹੜੀ ਵੀ ਸਵਰਗ ਦੇ ਵਿੱਚ ਉਹ ਚਿੱਟੇ ਰੰਗ ਦੀ ਮੰਨੀ ਜਾਂਦੀ, ਵੀ ਉਹ ਗਾਂ ਉਹਦੇ ਸਿੰਘ ਵੀ ਉਹ ਸਾਰੇ ਉਹਦੇ ਨਾ ਆਮ ਕਰਕੇ, ਜਦੋਂ ਆਪਾਂ ਗਾਵਾਂ ਵੇਖਾਂਗੇ ਤਾਂ ਉਹਨਾਂ ਦੇ ਸਿੰਘ ਦਾਗੇ ਹੁੰਦੇ, ਗਾਵਾਂ ਦੇ ਸਿੰਘ ਬਹੁਤ ਘੱਟ ਵੇਖਣ ਨੂੰ ਮਿਲਦੇ, ਅਤੇ ਆਮ ਕਰਕੇ ਦਾਗੇ ਹੁੰਦੇ ਉਹਨਾਂ ਦੇ ਸਿੰਘ, ਆਉਂਦੇ ਹੀ ਨਹੀਂ ਬਾਹਰ ਨੂੰ ਨਹੀਂ ਆਉਂਦੇ ਉਹ, ਅਤੇ ਦੂਜੇ ਪਾਸੇ ਬਹੁਤ ਘੱਟ ਗਾਵਾਂ ਐਸੀਆਂ ਮਿਲਣਗੀਆਂ ਜਿਨ੍ਹਾਂ ਦੇ ਸਿੰਘ ਉਹ ਸਿਰ 'ਤੇ ਸਿੰਘ ਦੇਖਣ ਨੂੰ ਮਿਲਦੇ, ਅਤੇ ਜਿਹੜੇ ਆਮ ਕਰਕੇ ਮੁਹੱਲਿਆਂ ਦੇ ਵਿੱਚ ਲਈ ਫਿਰਦੇ ਨਾ, ਉੱਤੇ ਪਾ ਕੇ ਤੱਪੜ ਜੁੱਲ ਪਾ ਕੇ, ਅਤੇ ਉਹਨਾਂ ਦੇ ਸਿਰ 'ਤੇ ਤੁਸੀਂ ਵੇਖਿਓ ਗਾਵਾਂ ਦੇ ਸਿੰਘ ਦਿਸਣਗੇ, ਉਹ ਇਸੇ ਕਰਕੇ ਹੀ ਲਈ ਫਿਰਦੇ ਵੀ ਇਹ ਭਾਈ ਪੂਜਣ ਯੋਗ ਹੈ ਅਤੇ ਇਹਦੀ ਪੂਜਾ ਕਰਿਆ ਕਰੋ, ਇਹਦੇ ਨਾਲ ਤੁਹਾਨੂੰ ਸਾਰਾ ਕੁਛ ਮਿਲੇਗਾ, ਉਹ ਇਸ ਕਰਕੇ ਲਈ ਫਿਰਦੇ। ਹੁਣ ਜਿਹੜੇ ਪੂਜਣ ਵਾਲੇ ਉਹਨਾਂ ਨੂੰ ਕੁਛ ਮਿਲੇ ਨਾ ਮਿਲੇ, ਜਿਹੜਾ ਲੈ ਕੇ ਸਵੇਰ ਤੋਂ ਸ਼ਾਮਾਂ ਤੱਕ ਮੁਹੱਲੇ 'ਚ ਫਿਰਦਾ, ਉਹਨੇ ਚੰਗਾ ਆਟਾ ਪੇੜਾ ਖਵਾਇਆ ਹੁੰਦਾ, ਸ਼ਾਮ ਪੈਂਦੀ ਨੂੰ ਉਹਦੀ ਦੁੱਧ ਦੀ ਬਾਲਟੀ ਜ਼ਰੂਰ ਭਰ ਜਾਂਦੀ, ਉਹ ਆਪਦਾ ਆਪਾਂ ਸਵਾਰ ਲੈਂਦਾ, ਸਾਨੂੰ ਕੁਛ ਮਿਲੇ ਭਾਵੇਂ ਨਾ ਮਿਲੇ, ਉਹ ਪੱਖ ਇੱਕ ਵੱਖਰਾ। ਖੈਰ ਹੁਣ ਇਹਨਾਂ ਨੇ ਜੀ ਉਹਨੇ ਬਣਾ ਲਈ ਗਾਂ ਬੜੀ ਸੋਹਣੀ, ਸਿੰਘ ਵੀ ਬਣਾ ਤੇ, ਉਹਨੇ ਪੂਛ ਵੀ ਬਣਾ ਤੀ, ਚਾਰ ਪੈਰ ਵੀ ਬਣਾ, ਸਾਰੇ ਸਰੀਰਕ ਅੰਗ ਉਹਦੇ ਪੂਰੇ ਕੀਤੇ ਹਨ।
1: ਤਿਮਰਾ ਸਮੇਤ ਰਾਤ ਜਬ ਹੋਈ ਸੀਸ ਉਠਾਏ ਸਿਧਾਏ,
0: ਹਨੇਰਾ ਹੋ ਗਿਆ, ਜਦੋਂ ਹਨੇਰਾ ਹੋਇਆ ਨਾ, ਤਿਮਰ ਸਮੇਤ, ਤਿਮਰ ਸਾਰੇ ਪਾਸੇ ਫੈਲ ਗਿਆ, ਹਨੇਰਾ ਫੈਲ ਗਿਆ, ਇਹ ਉੱਠਿਆ, ਉੱਠ ਕੇ ਤੇ ਇਹ ਤੁਰਿਆ ਹੈ,
1: ਆਨੰਦਪੁਰ ਦਵਾਰ ਹੁਤੋ ਜੈ ਗੋਮੈ ਲਿੰਪ ਸਥਾਨਾ,
0: ਇਹਨੇ ਕੀ ਕੀਤਾ ਜੀ, ਆਨੰਦਪੁਰ ਸਾਹਿਬ ਵੱਲ ਨੂੰ ਆ ਗਿਆ, ਇਹ ਆਨੰਦਪੁਰ ਸਾਹਿਬ ਦੇ ਦੁਆਰੇ 'ਤੇ ਆ ਗਿਆ, ਉੱਥੇ ਆ ਕੇ ਇਹਨੇ ਪਹਿਲੋਂ ਗੋਬਰ ਦਾ ਲੇਪਣ ਫੇਰਿਆ, ਲੇਪਣ ਫੇਰ ਕੇ ਨਾ ਉਸ ਥਾਂ ਦੇ ਉੱਤੇ ਪਹੁੰਚ ਕੇ ਉਸ ਥਾਂ 'ਤੇ, ਅਤੇ ਦੁਆਰ ਹੁਤੋ ਜਹ ਗੋਮੈ ਲਿੰਪ ਸਥਾਨਾ, ਪਹਿਲੋਂ ਅਸਥਾਨ ਲਿਪਿਆ ਇਹਨੇ, ਮਤਲਬ ਗੋਬਰ ਫੇਰ ਕੇ ਲੇਪਣ ਫੇਰਿਆ ਹੈ,
1: ਖਰੀ ਖਰੀ ਬਿਦ ਖਰੀ ਤਹਾਂ ਤਬ ਡੋਰੀ ਗਰਬਦਾਨਾ,
0: ਉੱਥੇ ਨਾ ਫਿਰ ਇਹਨੇ ਉਹ ਜਿਹੜੀ ਗਾਂ ਬਣਾਈ ਸੀ ਇਹਨੇ ਖੜੀ ਕਰਤੀ, ਉੱਥੇ ਪਹਿਲੋਂ ਲੇਪਣ ਫੇਰ ਕੇ ਨਾ, ਮੰਨਦੇ ਨੇ ਵੀ ਜਿੱਥੇ ਗੋਬਰ ਦਾ ਲੇਪਣ ਫੇਰ ਦਿੱਤਾ ਜਾਵੇ ਉਹ ਥਾਂ ਸੁੱਚੀ ਹੋ ਜਾਂਦੀ, ਇਹਨੇ ਪਹਿਲੋਂ ਲੇਪਣ ਫੇਰਿਆ ਫਿਰ ਉੱਥੇ ਇਹਨੇ ਗਾਂ ਖਲਾਰਤੀ, ਉਹਦੇ ਗਲ ਦੇ ਵਿੱਚ ਡੋਰੀ ਵੀ ਬੰਨੀ ਹੋਈ ਹੈ ਨਾ, ਤੇ ਡੋਰੀ ਬੰਨ ਕੇ ਉਸ ਥਾਂ ਤੇ ਉਹਨੂੰ ਬੰਨਿਆ ਹੈ,
1: ਚੌਂਕ ਤਰੇ ਕੁਛ ਅਛਤ ਕਸਰ ਚੰਦਨ ਮਾਲਾ,
0: ਉੱਥੇ ਫਿਰ ਉਹਦੇ ਪੂਜਣ ਵਾਲੀ ਹੈ ਨਾ, ਹੁਣ ਨਾਲ ਹੋਰ ਧਾਰਮਿਕ ਚਿੰਨ ਵੀ ਰੱਖਤੇ, ਥੋੜ੍ਹਾ ਜਿਹਾ ਕੇਸਰ ਵੀ ਰੱਖਤਾ ਉੱਥੇ, ਅਤੇ ਥੋੜ੍ਹਾ ਜਿਹਾ ਚੰਦਨ ਵੀ ਰੱਖਤਾ, ਮਾਲਾ ਵੀ ਉਸ ਥਾਂ 'ਤੇ ਰੱਖ ਦਿੱਤੀ ਹੈ, ਇੱਦਾਂ ਥੋੜ੍ਹੀਆਂ ਥੋੜ੍ਹੀਆਂ ਨਾ, ਥੋੜ੍ਹੇ ਜਿਹੇ ਚਾਵਲ ਵੀ ਉਸ ਥਾਂ 'ਤੇ ਰੱਖਤੇ, ਮਤਲਬ ਜਿੰਨੀਆਂ ਇੱਕ ਇਉਂ ਕਹਿ ਲਓ ਵੀ ਪੂਜਾ ਕਰਨ ਲੱਗਿਆਂ ਜਿਹੜੇ ਜਿਹੜੇ ਪਦਾਰਥ ਚਾਹੀਦੇ ਹੁੰਦੇ ਨਾ, ਉਹ ਸਾਰੇ ਪਦਾਰਥ ਇਹਨੇ, ਗਾਂ ਵੀ ਰੱਖਤੀ, ਚਾਵਲ ਵੀ ਰੱਖਤੇ, ਕੇਸਰ ਵੀ ਰੱਖਤਾ, ਚੰਦਨ ਵੀ ਰੱਖਤਾ, ਸਾਰਾ ਕੁਝ ਇਹਨੇ ਉਸ ਆਨੰਦਪੁਰ ਸਾਹਿਬ ਦੇ ਦੁਆਰੇ ਤੇ ਲਿਆ ਰੱਖਿਆ ਹੈ।
1: ਚਰਚਣ ਚਰਚਣ ਕਰਕੇ ਸਭ ਵਿਦ ਪੰਮਾ ਕੂਰ ਕੁਲਾਚਾ।
0: ਇਹਨੇ ਨਾ ਜੀ ਸਾਰਾ ਉੱਥੇ ਜੋ ਅਰਚਣ ਚਰਚਣ ਕਰ ਸਕਦਾ ਸੀ, ਜਿੰਨੀ ਕੁ ਕਰ ਸਕਦਾ ਸੀ ਉਸ ਥਾਂ 'ਤੇ, ਜਿਹੜਾ ਕਰਮ ਇਹਨੇ ਅਰਚਨਾ ਕੀਤੀ, ਪੂਜਾ ਕੀਤੀ, ਸਾਰਾ ਕੁਛ ਕਰਕੇ, ਹੁਣ ਹੈ ਤੇ ਕੁਚਾਲ ਹੀ ਹੈ ਨਾ, ਹੈ ਤੇ ਭੈੜੀ ਚਾਲ ਹੀ ਹੈ ਨਾ, ਬਸ ਆਸ ਧਰਮ ਦੀ ਲੈ ਲਈ, ਕੰਮ ਭੈੜਾ ਹੀ ਹੈ, ਕੰਮ ਥੋੜ੍ਹੀ ਚੰਗਾ ਕਰਨ ਲੱਗੇ ਨੇ ਇਹ, ਬੋਲਣ 'ਤੇ ਝੂਠ ਹੀ ਲੱਗੇ ਨੇ ਨਾ ਵੀ ਤੁਸੀਂ ਕਿਹੜਾ ਛੱਡ ਜਾਓ ਬਸ, ਬਾਕੀ ਜਦੋਂ ਇਹ ਕਿਹੜਾ ਛੱਡ ਕੇ ਜਾਣਗੇ ਕਿਸੇ ਨੂੰ ਕੀ ਪਤਾ ਲੱਗਣਾ ਵੀ ਕੀ ਬਣਿਆ ਅਤੇ ਕੀ ਨਹੀਂ। ਇਹਨੇ ਜੀ ਕਰਕੇ ਨਾ ਅਰਚਣ ਚਰਚਣ ਜੋ ਉੱਥੇ ਕਰ ਸਕਦਾ ਸੀ ਇਸ ਪੰਮੇ ਨੇ ਕੀਤਾ, ਜਿਹੜਾ ਪ੍ਰਧਾਨ ਬਣਿਆ ਭੀਮ ਚੰਦ ਦਾ, ਕਰਕੇ ਉਸ ਥਾਂ 'ਤੇ ਪੰਮਾ ਕੂਰ ਕੁਚਾਲਾ, ਭੈੜੀ ਚਾਲ ਜਦੋਂ ਇਹਨੇ ਸਾਰੀ ਕੀਤੀ ਹੈ।
1: ਪੱਤਰ ਪ੍ਰਾਨ ਗਉ ਕੀ ਤਿਆਰ ਅਨੰਦਪੁਰ ਜਾਵੋ,
0: ਸਾਰੀ ਅਰਚਾ ਪੂਜਾ ਕਰਕੇ ਤੇ ਪੱਤਰ ਲਿਖਤਾ ਇੱਕ ਉੱਥੇ ਲਿਖ ਕੇ ਰੱਖ ਤਾ ਨਾ, ਇਹ ਥੋੜੀ ਕਹਿ ਸਕਦੇ ਵੀ ਆਵਾਜ਼ ਮਾਰ ਕੇ ਕਿਹਾ ਹੋਏਗਾ ਵੀ ਗੁਰੂ ਕਲਗੀਧਰ ਸਾਹਿਬ ਜੀ ਮੈਂ ਪਹਾੜੀ ਰਾਜਿਆਂ ਵੱਲੋਂ ਆਇਆ ਤੇ ਆਹ ਲਓ ਜੀ ਇੱਥੇ ਗਊ ਮੈਂ ਰੱਖ ਕੇ ਚੱਲਿਆ ਸੀ, ਇਸੇ ਗਾਂ ਦੀ ਸਹੁੰ ਖਾਨੇ ਕਸਮ ਖਾਨੇ ਅਸੀਂ, ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ। ਇਹਨੇ ਜੀ ਉੱਥੇ ਰੱਖ ਕੇ ਨਾ ਸਾਰਾ ਕੁਝ ਇੱਕ ਚਿੱਠੀ 'ਤੇ ਲਿਖਿਆ ਅਤੇ ਲਿਖ ਕੇ ਕੀ ਕਹਿੰਦਾ ਜੀ, ਅਸੀਂ ਤੁਹਾਨੂੰ ਆਪਣੇ ਧਰਮ ਦਾ ਵਾਸਤਾ ਪਾਉਂਦੇ ਹਾਂ, ਤੁਸੀਂ ਅਨੰਦਪੁਰ ਸਾਹਿਬ ਖਾਲੀ ਕਰਕੇ ਚਲੇ ਜਾਵੋ।
1: ਰਾਜਨ ਕੋ ਅਰਮਾਨ ਰਹੇ ਜਗ ਨਿਕਟ ਵਸੋ ਸੁਖ ਪਾਵੋ,
0: ਵੀ ਤੁਸੀਂ ਨਾ ਹੁਣ ਇੱਥੋਂ ਚਲੇ ਜਾਓ, ਰਾਜਿਆਂ ਦੀ ਜਿਹੜੀ ਇੱਛਾ ਹੈ ਉਹ ਵੀ ਰਹਿ ਜੇ, ਉਹਨਾਂ ਦਾ ਅਰਮਾਨ ਵੀ ਰਹਿ ਜੇ, ਤੁਸੀਂ ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਵਸੇਬਾ ਕਰ ਲਵੋ।
1: ਇੱਕ ਵਾਰ ਤਜ ਕਿਤਿਕ ਸਮੋ ਮੈਂ ਬਹੁਰ ਬਸੋ ਪਰ ਆਈ,
0: ਫਿਰ ਚਲਾਕੀ ਵੇਖੋ ਇਹਨਾਂ ਦੀ, ਹੁਣ ਅੱਗੋਂ ਆਖਦਾ ਕੀ ਹੈ ਵੀ ਇੱਕ ਵਾਰੀ ਕਿਲਾ ਛੱਡ ਜਾਓ ਬਸ, ਕੁਝ ਚਿਰ ਵਾਸਤੇ ਛੱਡ ਕੇ ਚਲੇ ਜਾਓ, ਕੁਝ ਚਿਰ ਬਾਅਦ ਮੁੜ ਕੇ ਇੱਥੇ ਆ ਕੇ ਦੁਬਾਰਾ ਵਾਸਾ ਕਰ ਲਿਓ, ਬਸ ਇੱਕ ਵਾਰੀ ਤੁਸੀਂ ਹੁਣ ਇਹ ਕਿਲਾ ਛੱਡ ਕੇ ਚਲੇ ਜਾਵੋ।
1: ਮਲਿਕ ਕਰ ਕਾਗਜ਼ ਤਿਗ ਰੱਖ ਕਰ ਬਣ ਤਸਕਰ ਡਰ ਪਾਈ,
0: ਔਰ ਇਹ ਜੀ ਏਦਾਂ ਨਾ ਲਿਖ ਕੇ ਉੱਥੇ ਰੱਖਤਾ ਇਹਨੇ ਕਾਗਜ਼, ਕਾਗਜ਼ ਰੱਖ ਕੇ ਤੇ ਐਂ ਚੋਰਾਂ ਵਾਂਗੂ ਉੱਥੋਂ ਡਰਦਾ ਹੋਇਆ ਆ ਵੀ ਗਿਆ ਵੀ ਕਿਤੇ ਕੋਈ ਫੜ ਹੀ ਨਾ ਲਵੇ, ਇਹ ਵੀ ਪਤਾ ਸੀ ਵੀ ਜੇ ਕਿਤੇ ਸਿੰਘਾਂ ਦੇ ਹੱਥੇ ਚੜ੍ਹ ਕੇ ਅਗਲੇ ਭੁਗਤ ਬੜੀ ਸਵਾਰਨਗੇ, ਪਤਾ ਸੀ ਇਹਨੂੰ ਵੀ ਜੇ ਕਿਤੇ ਗੁਰੂ ਕਿਆਂ ਸਿੱਖਾਂ, ਕਿਉਂਕਿ ਸਾਰੇ ਜਾਣਦੇ ਨੇ ਵੀ ਇਹ ਭੀਮ ਚੰਦ ਦਾ ਆਗੂ ਹੈ, ਭੀਮ ਚੰਦ ਦਾ ਪ੍ਰਧਾਨ ਹੈ, ਇਹ ਸਾਰੇ ਜਾਣਦੇ ਨੇ, ਅਤੇ ਹੁਣ ਭੀਮ ਚੰਦ ਦੇ ਨਾਲ ਜਿਹੜੀ ਹੋਈ ਹੈ ਉਹ ਕਿਹਨੂੰ ਨਹੀਂ ਪਤਾ, ਉਹਨਾਂ ਸਾਰੇ ਗੁਰੂ ਕਿਆਂ ਸਿੱਖਾਂ ਸਾਰਿਆਂ ਨੂੰ ਪਤਾ ਵੀ ਇਹਦੇ ਸਾਡੇ ਨਾਲ ਜੰਗਾਂ ਕਰਦੇ ਫਿਰਦੇ ਨੇ ਅਤੇ ਇਹ ਇੱਥੇ ਕੀ ਕਰਨ ਆਉਂਦਾ ਫਿਰ, ਹੈ ਨਾ, ਉਹ ਇਸ ਕਰਕੇ ਨਾ ਜੀ ਉਹ ਡਰਦਾ ਹੋਇਆ ਲੁਕਦਾ ਹੋਇਆ ਉਸ ਥਾਂ ਤੋਂ ਨਾ, ਅਤੇ ਆਪਣੇ ਸਾਰਾ ਕਰਮ ਕਰਕੇ ਰੱਖ ਕੇ ਚਿੱਠੀ ਰੱਖ ਕਰ ਬੰਨ ਤਸਕਰ ਡਰ ਪਾਈ, ਐ ਚੋਰਾਂ ਵਾਂਗੂ ਨਾ ਡਰਦਾ ਹੋਇਆ ਉੱਥੋਂ ਚਲੇ ਗਿਆ।
1: ਏ ਆਪਣ ਕਰ ਰਾਤ ਅੰਧੇਰੀ ਹੇਰਿਓ ਕਿਨੋ ਨਾ ਜਾਣਾ,
0: ਇਹ ਆਪਣੇ ਘਰੇ ਚਲਾ ਗਿਆ ਤੇ ਮਨ ਚ ਇਹੀ ਵਿਚਾਰਦਾ ਵੀ ਮੈਨੂੰ ਕਿਹੜਾ ਕਿਸੇ ਨੇ ਵੇਖਿਆ, ਮੈਂ ਚੁੱਪ ਕਰਕੇ ਲੁਕਦਾ ਹੋਇਆ ਨਾਲੇ ਆਪਣਾ ਕਾਰਜ ਵੀ ਕਰਾਇਆ ਨਾਲੇ ਮੈਂ ਬਚ ਵੀ ਗਿਆ, ਤੇ ਡਰਦਾ ਹੋਇਆ ਆਪਣੇ ਘਰ ਆ ਗਿਆ।
1: ਸੁਪਤ ਰਹੇ ਨਰ ਕਰ ਕਰ ਆਪਣੇ ਪਈ ਪ੍ਰਾਤ ਹਮਤਾਨਾ,
0: ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੁੱਤੇ ਹੋਏ, ਸਰੀਰਕ ਆਰਾਮ ਕਰਦੇ ਹੋਏ, ਤੇ ਇਹ ਪ੍ਰਾਤ ਹੋ ਗਈ ਜਦੋਂ ਦਿਨ ਚੜ੍ਹਾਇਆ, ਜਦੋਂ ਹਨੇਰਾ ਵਿਨਾਸ਼ ਹੁੰਦਾ ਹੈ।
1: ਗਏ ਦਵਾਰ ਜਬ ਕਰਿਓ ਬਿਲੋਕਣ ਇਹ ਕਿਆ ਕਿਸਨੇ ਕੀ ਨਾ,
0: ਉੱਥੇ ਨਾ ਜੀ ਜਦੋਂ ਜਾ ਕੇ ਵੇਖਿਆ ਦਵਾਰ ਦੇ ਉੱਤੇ ਗੇਟ ਦੇ ਉੱਤੇ ਤੇ ਵਿਚਾਰ ਕੀਤੀ ਵੀ ਇਹ ਕਿਸੇ ਨੇ ਕੀ ਕੀਤਾ ਨਾ, ਵੀ ਇੱਥੇ ਗਾਂ ਆਟੇ ਦੀ ਗਾਂ ਪਈ ਹੈ, ਚਾਵਲ ਵੀ ਪਏ ਨੇ, ਸਾਰਾ ਕੁਝ। ਹੁਣ ਉਹਨਾਂ ਨੇ ਵਾਸਤਾ ਦੋ ਚੀਜ਼ਾਂ ਦਾ ਦੇਤਾ ਨਾ, ਇੱਕ ਅਨਾਜ ਰੱਖਤਾ ਇੱਕ ਗਾਂ ਰੱਖਤੀ, ਬਸ ਤਾਂ ਗਾਂ ਦਾ ਦੇਤਾ, ਦੂਜੇ ਪਾਸੇ ਵੀ ਸਾਡੇ ਅਨਾਜ ਦੀ ਵਿਚਾਰ ਹੈ ਜੀ, ਜੇ ਤੁਸੀਂ ਕਿਲ੍ਹਾ ਨਾ ਛੱਡ ਕੇ ਗਏ ਤਾਂ ਅਸੀਂ ਕਿਹੜੇ ਪਾਸੇ ਜਾਵਾਂਗੇ ਨਾ, ਸਾਡੀ ਤਾਂ ਰੋਜ਼ੀ ਰੋਟੀ ਵੀ ਜਾਂਦੀ ਲੱਗਣੀ ਅਤੇ ਸਾਡਾ ਧਰਮ ਵੀ ਵਿਨਾਸ਼ ਹੁੰਦਾ ਲੱਗਣਾ, ਵੀ ਤੁਸੀਂ ਛੱਡ ਕੇ ਚਲੇ ਜਾਓ। ਉੱਥੇ ਜੀ ਉਹਨਾਂ ਵਾਸਤਾ ਪਾਇਆ, ਉਹ ਜਦੋਂ ਗੇਟ ਖੋਲ੍ਹਿਆ ਅਨੰਦਪੁਰ ਸਾਹਿਬ ਦੇ ਕਿਲ੍ਹੇ ਦਾ, ਹੈ ਨਾ, ਉੱਥੇ ਵੇਖਿਆ ਇੱਕ ਇਹ ਕਿਹਾ ਕਿਸਨੇ ਕੀ ਨਾ, ਵੀ ਇਹ ਕਿਸੇ ਨੇ ਇੱਥੇ ਕੀ ਕੀਤਾ ਹੈ।
1: ਇੱਕ ਦੋਏ ਤ੍ਰੈ ਚੌਥੇ ਪਿਕ ਪੰਚਮ ਵਿਕਸੇ ਕਛੂ ਨਾ ਚੀਨਾ,
0: ਇੱਕ ਦੋ ਤਿੰਨ ਚਾਰ ਚਾਰ ਪੰਜ ਜਣਿਆਂ ਨੇ ਜਦੋਂ ਵੇਖਿਆ ਵੇਖ ਕੇ ਖੁਸ਼ ਬੜੇ ਹੋਏ, ਕਿਸੇ ਨੇ ਕੁਛ ਨਾ ਕੀਤਾ, ਹੈਰਾਨ ਹੋਈ ਜਾਂਦੇ ਨੇ ਤੇ ਮੰਨ ਲਿਆ ਵੀ ਇੱਥੇ ਕੋਈ ਕੀ ਕਰ ਸਕਦਾ ਹੈ।
1: ਸ੍ਰੀ ਕਲਗੀਧਰ ਨਿਕਟ ਗਏ ਤਬ ਦੂਰਤ ਜਾਏ ਬਤਾਈ,
0: ਗੁਰੂ ਕਲਗੀਧਰ ਸਾਹਿਬ ਕੋਲ ਚਲੇ ਗਏ ਜਦੋਂ ਵੇਖਿਆ ਨਾ, ਕਈਆਂ ਨੇ ਵੇਖ ਲਿਆ ਅਤੇ ਉੱਥੇ ਕੁਛ ਨਹੀਂ, ਉਹਨਾਂ ਨੇ ਜਿਵੇਂ ਪਿਆ ਸੀ ਉਵੇਂ ਹੀ ਪਿਆ ਰਹਿਣ ਤਾਂ ਸਾਰਾ ਕੁਛ। ਗੁਰੂ ਸਾਹਿਬ ਕੋਲ ਆ ਗਏ, ਜਾ ਕੇ ਮਾਲਕ ਪਾਤਸ਼ਾਹ ਜੀ ਨੂੰ

0: ਉਹ ਸਾਰਾ ਕੁਝ ਅਸੀਂ ਲੈ ਆਉਂਦੇ
1: ਹਾਂ। ਚੂਣ ਕੇ ਲਿਮਪ ਤਰੀ ਤਰ ਕਛੂ ਨਾ ਜਾਣਿਓ ਜਾਈ,
0: ਵੀ ਉੱਥੇ ਬਸ ਇਹ ਵੇਖਿਆ ਵੀ ਨਾਲੇ ਕਾਗਜ਼ ਪਿਆ, ਨਾਲੇ ਇੱਕ ਗਾਂ ਕਿਸੇ ਨੇ ਆਟੇ ਦੀ ਬਣਾਈ ਹੋਈ ਉੱਥੇ ਖਲਾਰੀ ਤੇ ਲੇਪਣ ਫੇਰ ਕੇ ਖਲਾਰੀ ਹੋਈ। ਸਤਿਗੁਰੂ ਜੀ ਉਹ ਵੇਖਿਆ ਵੀ ਪਰ ਜਾਣਿਆ ਨਹੀਂ ਜਾਂਦਾ ਵੀ ਕੌਣ ਕਰਕੇ ਗਿਆ ਕੌਣ ਰੱਖ ਕੇ ਗਿਆ, ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਹੈ।
1: ਸੁਣ ਪ੍ਰਭ ਦਾਸ ਪਟਿਓ ਪੁਰ ਪੁਰੇ ਜਾਹੇ ਤਬੈ ਲਿਆਵਾ।
0: ਸਤਿਗੁਰੂ ਪਾਤਸ਼ਾਹ ਨੇ ਜਦੋਂ ਸੁਣਿਆ, ਮਾਲਕ ਨੇ ਆਪਣੇ ਕੋਲ ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾ ਵੀ ਸਿੱਖਾ ਵੇਖ ਕੇ ਆ ਵੀ ਕੀ ਬਣਤ ਬਣੀ ਹੋਈ ਹੈ, ਤੇ ਨਾਲੇ ਜੋ ਵੀ ਬਣਤ ਰੱਖਿਆ ਉਹ ਸਾਰੀ ਹੁਣ ਇੱਥੇ ਲੈ ਆਵੋ।
1: ਕਾਗਦ ਤਬੈ ਪੜਾਵਣ ਕੀ ਨਾ ਜਬ ਲਿਖਿਓ ਸੁਣ ਪਾਵਾ।
0: ਫਿਰ ਹੁਣ ਕਾਗਜ਼ ਉੱਥੇ ਰੱਖਿਆ ਹੀ ਸੀ ਉਹਨੇ, ਉਹ ਪੰਮੇ ਨੇ, ਪੰਮੇ ਪ੍ਰਧਾਨ ਨੇ ਕਾਗਜ਼ ਰੱਖਿਆ ਸੀ। ਗੁਰੂ ਸਾਹਿਬ ਨੇ ਜਦੋਂ ਸਾਰਾ ਕੁਛ ਮੰਗਾਇਆ ਉਹਨੇ ਕਾਗਜ਼ ਵੀ ਚੁੱਕ ਲਿਆਂਦਾ, ਸਿੱਖ ਨੇ ਲਿਆਂਦਾ। ਮਾਲਕ ਪਾਤਸ਼ਾਹ ਕਹਿੰਦੇ ਵੀ ਪੜ੍ਹੋ ਭਾਈ ਕਾਗਜ਼ ਉੱਤੇ ਲਿਖਿਆ ਕੀ ਹੈ। ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਉੱਥੇ ਕਾਗਜ਼ ਦੇ ਲਿਖਿਆ, ਪੜਵਾਉਂਦੇ ਖਾਨਾ
1: ਆਣ ਗਊ ਕੀ ਸਹਿ ਨਾ ਸਕੇ ਪ੍ਰਭ ਤਤ ਛਿਣ ਕੇ ਇਸ ਤਿਆਰੀ।
0: ਮਾਲਕ ਪਾਤਸ਼ਾਹ ਨੇ ਉੱਥੇ ਪੜਵਾਇਆ ਸਾਰਾ, ਹੈ ਨਾ, ਉਹਨਾਂ ਨੇ ਦੱਸਿਆ ਵੀ ਮਾਲਕ ਜੀ ਉਹ ਆ ਇੱਥੇ ਹੁਣ ਪਹਾੜੀ ਰਾਜਿਆਂ ਨੇ ਗਾਂ ਦਾ ਵਾਸਤਾ ਪਾਇਆ, ਗਾਂ ਦਾ ਵਾਸਤਾ ਪਾ ਕੇ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਲੇ ਜਾਓ, ਵੀ ਇੱਥੇ ਤੁਸੀਂ ਨਾ ਰੁਕੋ, ਕਿਲ੍ਹਾ ਛੱਡ ਕੇ ਇੱਥੋਂ ਚਲੇ ਜਾਓ। ਹੁਣ ਇੱਕ ਬੇਨਤੀ ਅਕਸਰ ਆਪ ਜੀ ਦੇ ਚਰਨਾਂ 'ਚ ਕਰੀਦੀ ਹੈ, ਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਹੋ ਸਕਦਾ ਨਾ ਜਾਂਦੇ, ਨਾ ਜਾਂਦੇ ਗੁਰੂ ਸਾਹਿਬ ਛੱਡ ਕੇ, ਪਰ ਮਾਲਕ ਜੀ ਨੇ ਇੱਕ ਗੱਲ ਇਹ ਦਰਸਾਉਣੀ ਹੈ, ਚਾਹੇ ਉਹ ਸਮਾਜ ਲਈ ਪੂਰਨਾ ਕਹਿ ਲਓ ਜਾਂ ਪਹਾੜੀ ਰਾਜਿਆਂ ਨੂੰ ਮਤ ਦੇਣ ਵਾਸਤੇ ਵੀ ਕਹਿ ਲਓ, ਸਮਾਜ ਲਈ ਪੂਰਨਾ ਤਾਂ ਹੈ ਹੀ ਹੈ। ਗੁਰੂ ਸਾਹਿਬ ਇਕੱਲੇ ਧਰਮ ਦੇ ਆਗੂ ਨਹੀਂ, ਮਾਲਕ ਪਾਤਸ਼ਾਹ ਧਰਮ ਦੇ ਆਗੂ ਹੋਣ ਦੇ ਨਾਲ ਨਾਲ ਗੁਰੂ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਵੀ ਕਰਦੇ ਨੇ, ਸਾਰੇ ਧਰਮਾਂ ਦਾ। ਹੁਣ ਸਤਿਗੁਰੂ ਜੀ ਦਾ ਜੋ ਉੱਥੇ ਖੇਡ ਕੌਤਕ ਵਰਤਾਇਆ ਹੋਇਆ, ਉਹ ਭਾਵੇਂ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਕਰਨਾ, ਤਿਆਰੀ ਕਰਨੀ ਸਾਰੀ, ਗੁਰੂ ਸਾਹਿਬ ਜੀ ਨੇ ਉੱਥੇ ਇਹ ਦਰਸਾਇਆ ਵੀ ਤੁਹਾਨੂੰ ਆਪਣੇ ਧਰਮ ਦਾ ਸਤਿਕਾਰ ਹੋਵੇ ਨਾ ਹੋਵੇ, ਤੁਸੀਂ ਆਪਣੇ ਧਰਮ ਦੇ ਪ੍ਰਤੀ ਆਪਣੇ ਮਨ ਦੇ ਅੰਦਰ ਕਿੰਨੇ ਕੁ ਪੱਕੇ ਹੋ, ਪੱਕੇ ਹੋਵੋ ਜਾਂ ਨਾ ਹੋਵੋ, ਪਰ ਜੇ ਤੁਸੀਂ ਸਾਨੂੰ ਧਰਮ ਦਾ ਵਾਸਤਾ ਪਾ ਰਹੇ ਹੋ ਤਾਂ ਅਸੀਂ ਤੁਹਾਡੇ ਧਰਮ ਦੀ ਇੱਜ਼ਤ ਕਰਦੇ ਹਾਂ। ਗੱਲ ਇਹ ਸੀ ਬਸ, ਮਾਲਕ ਪਾਤਸ਼ਾਹ ਨੂੰ ਧਰਮ ਦਾ ਵਾਸਤਾ, ਹਾਲਾਂਕਿ ਉਹਨਾਂ ਨੇ ਵਾਸਤਾ ਸਿਰਫ ਇੱਕ ਛਲ ਕਰਕੇ ਹੈ, ਅਤੇ ਉਹਨਾਂ ਦੀ ਆਪਸ ਵਿੱਚ ਸਲਾਹ ਹੀ ਹੈ ਨਾ, ਮਸ਼ਵਰਾ ਹੀ ਹੈ ਵੀ ਆਪਾਂ ਵਰਤ ਕੇ ਵੇਖ ਲੈਂਦੇ ਹਾਂ, ਜੇ ਤਰੀਕਾ ਕੰਮ ਆ ਗਿਆ ਤਾਂ ਵੀ ਠੀਕ ਹੈ। ਉਹਨਾਂ ਨੇ ਸਲਾਹ ਹੀ ਕੀਤੀ ਹੋਈ ਸੀ ਵੀ ਆਪਾਂ ਇਹ, ਉਹਨਾਂ ਦੀ ਚਾਲ ਸੀ ਬਸ ਇੱਕ, ਇਹ ਫਰੇਬ ਸੀ ਉਹਨਾਂ ਦਾ ਇੱਕ, ਜਿਹੜਾ ਉਹ ਧਰਮ ਦੀ ਆੜ ਵਿੱਚ ਕਰ ਰਹੇ ਨੇ, ਧਰਮ ਦੀ ਆੜ ਹੀ ਲਈ ਹੈ ਨਾ ਉਹਨਾਂ ਨੇ, ਜਿਹੜੇ ਕਹਿੰਦੇ ਵੀ ਆਪਾਂ ਗੁਰੂ ਸਾਹਿਬ ਨੂੰ ਕਹਿੰਦੇ ਹਾਂ ਵੀ ਤੁਹਾਨੂੰ ਗਊ ਦੀ ਆਨ ਹੈ, ਅਸੀਂ ਤੁਹਾਨੂੰ ਗਊ ਦਾ ਵਾਸਤਾ ਪਾਉਂਦੇ ਹਾਂ ਤੁਸੀਂ ਛੱਡ ਲਓ। ਹੁਣ ਗਊ ਜੇ ਆਪਾਂ ਧਾਰਮਿਕ ਚਿੰਨ੍ਹ ਵਜੋਂ ਵੇਖੀਏ ਤਾਂ ਉਹ ਸਨਾਤਨ ਧਰਮ ਪਹਾੜੀ ਰਾਜਿਆਂ ਦਾ ਧਾਰਮਿਕ ਚਿੰਨ੍ਹ ਹੈ, ਗੁਰੂ ਸਾਹਿਬ ਲਈ ਤਾਂ ਕੋਈ ਧਾਰਮਿਕ ਚਿੰਨ੍ਹ ਨਹੀਂ, ਗੁਰੂ ਪਾਤਸ਼ਾਹ ਲਈ ਤਾਂ ਪੰਜ ਕਕਾਰੀ ਵਰਦੀ ਹੈ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਗਾਂ ਦੇ ਪੁਜਾਰੀ ਥੋੜ੍ਹੀ ਬਣਾਇਆ, ਗੁਰੂ ਸਾਹਿਬ ਨੇ ਤਾਂ ਸਾਨੂੰ ਅਕਾਲ ਦੇ ਪੁਜਾਰੀ ਬਣਾਇਆ, ਮਾਲਕ ਪਾਤਸ਼ਾਹ ਨੇ ਤਾਂ ਅਕਾਲ ਦੇ ਹੀ ਪੁਜਾਰੀ ਬਣਾਇਆ ਨਾ, ਗਾਂ ਦੇ ਪੁਜਾਰੀ ਤਾਂ ਬਣਾਇਆ ਨਹੀਂ। ਹੁਣ ਜੇ ਆਪਾਂ ਕਹੀਏ ਵੀ ਗੁਰੂ ਸਾਹਿਬ ਨੂੰ ਉਹ ਆਖ ਰਹੇ ਵੀ ਤੁਹਾਨੂੰ ਗਾਂ ਦੀ ਅਸੀਂ ਵਾਸਤਾ ਪਾਉਂਦੇ, ਜੇ ਮਾਲਕ ਪਾਤਸ਼ਾਹ ਗੁਰਮਤ ਦੀ ਅਨੁਸਾਰ ਵੇਖੀਏ ਤਾਂ ਫਿਰ ਗੁਰੂ ਸਾਹਿਬ ਲਈ ਗਾਂ ਦਾ ਵਾਸਤਾ ਕੋਈ ਮਾਇਨੇ ਨਹੀਂ ਰੱਖਦਾ। ਮਾਲਕ ਪਾਤਸ਼ਾਹ ਕਹਿੰਦੇ ਵੀ ਪਾਈ ਜਾਂਦੇ ਹੋ ਵਾਸਤੇ ਤੇ ਪਾਈ ਚੱਲੋ, ਅਸੀਂ ਤੁਹਾਡੇ ਤੋਂ ਕੀ ਲੈਣਾ। ਪਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਇਹ ਵਿਖਾਉਣਾ ਚਾਹੁੰਦੇ ਵੀ ਜੇ ਤੁਸੀਂ ਸਾਨੂੰ ਆਪਣੇ ਧਰਮ ਦਾ ਵਾਸਤਾ ਵੀ ਦਿੱਤਾ ਤਾਂ ਅਸੀਂ ਤੁਹਾਡੇ ਧਰਮ ਦਾ ਸਤਿਕਾਰ ਕਰਦੇ, ਪਰ ਤੁਸੀਂ ਆਪਣੀਆਂ ਜ਼ੁਬਾਨਾਂ ਤੋਂ ਫਿਰ ਜਾਓਗੇ। ਮਾਲਕ ਪਾਤਸ਼ਾਹ ਇਹ ਵੀ ਦਰਸਾਉਣਾ ਨਾ ਗੁਰੂ ਸਾਹਿਬ ਨੇ। ਖੈਰ ਜਦੋਂ ਗੁਰੂ ਸਾਹਿਬ ਜੀ ਨੇ ਉਹ ਵਿਚਾਰ ਸਾਰੀ ਸੁਣੀ, ਕਵੀ ਜੀ ਜ਼ਿਕਰ ਕਰਦੇ ਵੀ ਸਤਿਗੁਰੂ ਸਿੱਖਾਂ ਨੂੰ ਤਿਆਰਿਆਂ ਵਾਸਤੇ ਆਖਦੇ ਹਨ,
1: ਪੂਚ ਕਰਨ ਕੋ ਬਜਿਓ ਦਮਾਮਾ ਸਭ ਕੇ ਸ਼ਤਰੂ ਤੁਨ ਭਾਰੀ।
0: ਫਿਰ ਨਾ ਜੀ ਕੂਚ ਕਰਨ ਕੋ, ਗੁਰੂ ਸਾਹਿਬ ਨੇ ਉੱਥੋਂ ਚੱਲਣ ਵਾਸਤੇ ਦਮਾਮਾ ਵਜਾਇਆ, ਸਾਰਿਆਂ ਦੇ ਕੰਨਾਂ ਦੇ ਵਿੱਚ

0: ਬਾਜਨ ਬਾਜ ਸ਼ਬਦ ਵਰਤਿਆ ਜਾਂਦਾ ਘੋੜੇ ਵਾਸਤੇ, ਜਦੋਂ ਨੰਨੇ ਨਾਲ ਆ ਜਾਏਗਾ ਫਿਰ ਬਹੁ ਵਚਨ ਘੋੜਿਆਂ ਉੱਤੇ। ਹਾਥੀ ਵੀ ਤਿਆਰ ਕਰ ਲਏ ਤੇ ਘੋੜੇ ਵੀ ਤਿਆਰ ਕੀਤੇ ਹਨ।
1: ਉਦੇ ਸਿੰਘ ਅਰ ਆਦਿਆ ਸਿੰਘ ਮਿਲੇ ਬ੍ਰਿੰਦ ਜੀ ਮਹੰਸਾ।
0: ਭਾਈ ਉਦੈ ਸਿੰਘ ਜੀ, ਭਾਈ ਦਇਆ ਸਿੰਘ ਜੀ, ਬਾਕੀ ਜਿਹੜੇ ਸਿੱਖ ਨੇ ਸਾਰੇ ਆਪਸ ਦੇ ਵਿੱਚ ਮਿਲਦੇ ਨੇ। ਕਵੀ ਜੀ ਨੇ ਸਿੱਖਾਂ ਦੇ ਮਿਲਾਪ ਦਾ ਜਦੋਂ ਉੱਥੋਂ ਦੇ ਹਾਲਾਤ ਨੂੰ ਵਰਣਨ ਕੀਤਾ ਅਤੇ ਅਲੰਕਾਰ ਵਰਤਿਆ, ਕਹਿੰਦੇ ਵੀ ਇੰਜ ਮਿਲਾਪ ਮਿਲੇ ਸਾਰੇ ਸਿੱਖ ਆਪਸ ਦੇ ਵਿੱਚ ਜਿਵੇਂ ਹੰਸਾਂ ਦੀ ਡਾਰ ਮਿਲਦੀ ਹੈ।
1: ਚਰਨ ਸਰੋਜਨ ਪਰ ਕਰ ਬੰਧਨ, ਹੱਥ ਬੰਦ ਕਰ ਭਾਖਾ।
0: ਉਹਨਾਂ ਸਾਰਿਆਂ ਨੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ 'ਤੇ ਨਮਸਕਾਰ ਕੀਤੀ। ਨਮਸਕਾਰ ਕਰਕੇ ਅਤੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਇੱਕ ਸਵਾਲ ਪੁੱਛਿਆ ਵੀ ਮਾਲਕ ਪਾਤਸ਼ਾਹ ਜੀ, ਉਹ ਆਪ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕਿਵੇਂ ਕਰਵਾਈ ਹੈ?
1: ਤਿਆਰੀ ਕਰਵਾਈ ਤਾਂ ਚਰਨਾ ਬਿਲਾਖਾ,
0: ਵੀ ਆਪ ਜੀ ਨੇ ਇੱਥੋਂ ਚੱਲਣ ਵਾਸਤੇ ਤਿਆਰੀ ਕਰਵਾਈ ਹੈ ਤੇ ਆਪਾਂ ਜਾਣਾ ਕਿਸ ਪਾਸੇ ਹੈ, ਕਿਹੜੇ ਪਾਸੇ ਨੂੰ ਕੂਚ ਕਰਨੀ ਹੈ?
1: ਮਤ ਕੇ ਕੁਮਤ ਪਹਾਰੀ ਤਿਨੋ ਪ੍ਰਪੰਚ ਪਸਾਰਾ।
0: ਸਤਿਗੁਰੂ ਜੀਓ, ਆਪ ਜੀ ਨੇ ਚੱਲਣ ਦੀ ਅਭਿਲਾਖਾ ਧਾਰੀ, ਆਪ ਜੀ ਨੇ ਇੱਥੋਂ ਚੱਲਣ ਵਾਸਤੇ ਕੂਚ ਕਰਵਾਈ ਹੈ। ਬਾਕੀ ਰਹੀ ਗੱਲ ਪਹਾੜੀ ਰਾਜਿਆਂ ਦੀ, ਉਹ ਸਾਰੇ ਕੱਚੀ ਮੱਤ ਵਾਲੇ ਨੇ, ਔਰ ਉਹਨਾਂ ਕੱਚੀ ਮੱਤ ਵਾਲਿਆਂ ਨੇ ਕੋਈ ਭੈੜੀ ਜਿਹੜੀ ਨਾ ਮੱਤ ਉਹ ਧਾਰਨ ਕੀਤੀ ਹੈ ਤੇ ਉਹਨਾਂ ਨੇ ਪ੍ਰਪੰਚ ਹੀ ਕੋਈ ਪਸਰਿਆ ਹੈ।
1: ਆਪ ਜਸ ਜਗ ਮੈਂ ਲਜਿਤ ਖਜੀਜੈ ਤੁਮ ਕੋ ਚੈਤ ਨਿਕਾਰਾ।
0: ਸਤਿਗੁਰੂ ਉਹਨਾਂ ਦੀ ਵਿਚਾਰ ਇਹ ਹੀ ਹੈ, ਉਹ ਆਪ ਜਸ ਸਾਰੇ ਪਾਸੇ ਪ੍ਰਾਪਤ ਕਰ ਰਹੇ, ਉਹਨਾਂ ਦਾ ਕਿਸੇ ਪਾਸੇ ਵੀ ਕੋਈ ਉਹਨਾਂ ਨੂੰ ਚੰਗਾ ਨਹੀਂ ਆਖ ਰਿਹਾ, ਸਾਰੇ ਉਹਨਾਂ ਦਾ ਕੁਜਸ ਹੀ ਕਰਦੇ ਨੇ ਤੇ ਉਹਨਾਂ ਦੀ ਵਿਉਂਤਬੰਦੀ ਇਹ ਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਗੁਰੂ ਸਾਹਿਬ ਨੂੰ ਆਪਾਂ ਕਿਲੇ ਚੋਂ ਕੱਢ ਦਈਏ, ਅਨੰਦਪੁਰ ਸਾਹਿਬ ਖਾਲੀ ਕਰਵਾ ਲਈਏ।
1: ਪਾਪ ਪੁੰਨ ਦੁੱਖ ਸੁੱਖ ਇਹ ਦੁੰਦ ਜੋ ਹਰਖ ਸੋਗ ਨੈ ਦੋ।
0: ਸਤਿਗੁਰੂ ਜੀਓ, ਉਹਨਾਂ ਲਈ ਨਾ ਕੁਝ ਵੀ ਮਾਇਨੇ ਨਹੀਂ ਰੱਖਦਾ, ਕੁਝ ਵੀ ਕੋਈ ਦੁੱਖ ਕਿਸੇ ਤਰ੍ਹਾਂ ਦੇ ਨਾ ਕੋਈ ਭੈੜੀ ਜਾਂ ਚੰਗੀ ਵਿਚਾਰ ਨਹੀਂ, ਵੀ ਉਹ ਤੇ ਸਿਰਫ ਇੱਕੋ ਵਿਚਾਰ ਤੇ ਖੜੋਤੇ ਵੀ ਕੋਈ ਢੰਗ ਵਰਤਣਾ ਪਏ, ਕੋਈ ਤਰੀਕਾ ਵਰਤਣਾ ਪਏ ਤੇ ਗੁਰੂ ਸਾਹਿਬ ਨੂੰ ਆਪਾਂ ਕਿਲੇ ਵਿੱਚੋਂ ਬਾਹਰ ਕੱਢਣਾ ਹੈ।
1: ਗੁਰੂ ਪੁਰਖ ਕੋ ਤੇ ਥਲਬਾਸਾ ਜਹਾਂ ਨਾ ਪਹੁੰਚੇ ਕੋ।
0: ਸਤਿਗੁਰੂ ਤੁਹਾਡੇ ਤੱਕ ਕੋਈ ਦੁੱਖ ਨਹੀਂ ਪਹੁੰਚ ਕਰ ਸਕਦਾ, ਕੋਈ ਕਿਸੇ ਤਰ੍ਹਾਂ ਤੁਹਾਡੇ ਉੱਤੇ ਪ੍ਰਭਾਵ ਨਹੀਂ ਹੈ, ਤੁਸੀਂ ਅਡੋਲ ਅਵਸਥਾ ਵਿੱਚ ਟਿਕੇ ਹੋਏ ਹੋ। ਆਪ ਜੀ ਤਾਂ ਤੇ ਵਸੇਬਾ ਹੀ ਉਸ ਥਾਂ ਦੇ ਉੱਤੇ ਆ ਜਿੱਥੇ ਤੱਕ ਕਿਸੇ ਵੀ ਤਾਕਤ ਦੀ ਪਹੁੰਚ ਨਹੀਂ ਹੋ ਸਕਦੀ।
1: ਸ਼ਤਰੂ ਕੀ ਸਪਤ ਦਏ ਤੇ ਉਚਿਤ ਨਾ ਕਿਤ ਹੂੰ ਜਾਣਾ,
0: ਵੀ ਏਦਾਂ ਜੇ ਦੁਸ਼ਮਣ ਤੁਹਾਨੂੰ ਵਾਸਤੇ ਪਾ ਰਿਹਾ ਨਾ ਤੇ ਉਹਨਾਂ ਦੇ ਪਾਏ ਹੋਏ ਵਾਸਤਿਆਂ ਨੂੰ ਤੁਸੀਂ ਕੁਝ ਨਾ ਜਾਣੋ ਨਾ, ਕਿਸੇ ਤਰ੍ਹਾਂ ਵੀ ਨਾ ਜਾਣੋ। ਵੇਖੋ ਆਪਾਂ ਪੜ੍ਹਦੇ ਹਾਂ ਨਾ ਅਗਾਂਹ ਜਾ ਕੇ ਕਵੀ ਜੀ ਨੇ ਜ਼ਿਕਰ ਕਰਨਾ ਵੀ ਕੁਝ ਸਿੱਖਾਂ ਨੇ ਅੱਗੋਂ ਕਹਿਣਾ ਹੈ, ਹਾਲਾਂਕਿ ਭਾਈ ਦਇਆ ਸਿੰਘ, ਭਾਈ ਉਦੈ ਸਿੰਘ ਜੀ ਹੁਣੀ ਇਹ ਕਹਿ ਰਹੇ ਵੀ ਸਤਿਗੁਰੂ ਜੀ ਆਪਾਂ ਨੂੰ ਇਹਨਾਂ ਨੇ ਕਿਲੇ 'ਚੋਂ ਬਾਹਰ ਕੱਢਣਾ ਹੈ ਅਤੇ ਇਹਨਾਂ ਦੀ ਕੋਈ ਵਿਉਂਤਬੰਦੀ ਹੈ, ਕੋਈ ਚਾਲ ਹੈ। ਪਰ ਕੁਝ ਕੁ ਸਿੱਖ ਜਿਹੜੇ ਨੇ ਉਹ ਉੱਥੇ ਇਹ ਵੀ ਕਹਿਣਗੇ ਵੀ ਗੁਰੂ ਸਾਹਿਬ ਜੀ ਹੁਣ ਵੇਲਾ ਮਿਲਿਆ, ਹੁਣ ਉਹ ਵਾਸਤਾ ਆਪ ਨਾ ਕਸਮਾਂ ਆਪ ਖਾ ਰਹੇ ਨੇ ਅਤੇ ਆਪਾਂ ਨੂੰ ਕਿਲਾ ਛੱਡ ਜਾਣ, ਦੋਵੇਂ ਪੱਖ ਮਿਲਦੇ ਇਤਿਹਾਸ ਵਿੱਚ। ਖੈਰ ਅਗਾਂਹ ਜਿਵੇਂ ਸਮਾਂ ਬਣੇਗਾ ਆਪਾਂ ਲੜੀਵਾਰ ਉਵੇਂ ਉਵੇਂ ਵਿਚਾਰਦੇ ਚੱਲਾਂਗੇ। ਅਤੇ ਉਹ ਕਹਿ ਰਹੇ ਵੀ ਮਾਲਕ ਜੀ ਉਹ ਉਹਨਾਂ ਦੇ ਦਿੱਤੇ ਹੋਏ ਵਾਸਤੇ ਜਿਹੜੇ ਨਾ ਕਿਸੇ ਤਰ੍ਹਾਂ ਵੀ ਆਪ ਜੀ ਨਾ ਜਾਣੋ।
1: ਤੁਮਰੇ ਪਾਪ ਮਨਿਤ ਪਹਿ ਫਲ ਹੋਏ ਹਨ।
0: ਸਤਿਗੁਰੂ ਉਹ ਤੇ ਤੁਹਾਡੇ ਨਿਤਾ ਪ੍ਰਤੀ ਦੁਖੀ ਨੇ, ਹਮੇਸ਼ਾ ਉਹਨਾਂ ਨੇ ਤੁਹਾਡੇ ਪ੍ਰਤੀ ਆਪਣੇ ਮਨ ਦੇ ਅੰਦਰ ਮਾੜੀ ਵਿਚਾਰ ਹੀ ਧਾਰੀ ਹੈ, ਚੰਗੀ ਨਹੀਂ। ਉਹ ਤੇ ਤੁਹਾਡੇ ਘਰ ਦੇ ਤੁਹਾਡੇ ਦੁਖੀ ਨੇ ਉਹ, ਔਰ ਆਪਣੀ ਕੀਤੀ ਦਾ ਫਲ ਵੀ ਉਹ ਆਪ ਪਾ ਰਹੇ ਨੇ। ਜਿਵੇਂ ਆਪਾਂ ਇੱਕ ਬਚਨ ਅਕਸਰ ਪੜ੍ਹਦੇ ਹਾਂ ਨਾ ਗੁਰੂ ਸਾਹਿਬ ਦੀ ਬਾਣੀ ਦਾ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ। ਉਹ ਗੁਰੂ ਸਾਹਿਬ ਦਾ ਮਾੜਾ ਕਰਨਾ ਚਾਹੁੰਦੇ ਨੇ, ਗੁਰੂ ਘਰ ਦਾ ਮਾੜਾ ਕਰਨਾ ਚਾਹੁੰਦੇ ਨੇ, ਪਰ ਬਦਲੇ ਵਿੱਚ ਮਿਲਦਾ ਕੀ ਹੈ? ਆਪ ਜਸ ਉਹਨਾਂ ਨੂੰ ਹੀ ਮਿਲਦਾ। ਗੁਰੂ ਸਾਹਿਬ ਦੀ ਤਾਂ ਪ੍ਰਸ਼ੰਸਾ ਦਿਨ ਬਾ ਦਿਨ ਵੱਧ ਰਹੀ ਹੈ, ਪ੍ਰਸ਼ੰਸਾ ਘੱਟ ਕਿਹਨਾਂ ਦੀ ਰਹੀ? ਪਹਾੜੀ ਰਾਜਿਆਂ ਦੀ। ਉਹ ਚਾਹੁੰਦੇ ਨੇ ਵੀ ਗੁਰੂ ਸਾਹਿਬ ਦਾ ਆਪ ਜਸ ਹੋਵੇ, ਪਰ ਗੁਰੂ ਪਾਤਸ਼ਾਹ ਦੀ ਵਡਿਆਈ ਵੱਧਦੀ ਜਾ ਰਹੀ ਹੈ, ਉਹਨਾਂ ਦਾ ਆਪ ਜਸ ਵੱਧਦਾ ਜਾ ਰਿਹਾ। ਅਸੀਂ ਜਿੱਦਾਂ ਦੀ ਵਿਚਾਰ ਧਾਰਨ ਕਰਕੇ ਗੁਰੂ ਸਾਹਿਬ ਦੇ ਪ੍ਰਤੀ ਨਜ਼ਰੀਆ ਰੱਖਾਂਗੇ, ਉੱਦਾਂ ਦਾ ਨਜ਼ਰੀਆ, ਉੱਦਾਂ ਦੇ ਨਜ਼ਰੀਏ ਨਾਲ ਫਿਰ ਸਾਨੂੰ ਫਲ ਵੀ ਉੱਦਾਂ ਦਾ ਹੀ ਮਿਲਦਾ। ਇਸ ਲਈ ਗੁਰੂ ਕੋਲ ਆ ਕੇ ਹਮੇਸ਼ਾ ਆਪਣਾ ਨਜ਼ਰੀਆ ਵੀ ਚੰਗਾ ਰੱਖੋ, ਔਰ ਆਪਣੇ ਮਨ ਦੇ ਖਿਆਲਾਤ ਵੀ ਚੰਗੇ ਰੱਖੋ, ਮਨਾਂ ਵਿੱਚ ਕਦੇ ਵੀ ਮਾੜਾ ਜਾਂ ਬੁਰਾ ਖਿਆਲ ਨਾ ਤਾਰੋ, ਭਾਵੇਂ ਉਹ ਕਿਸੇ ਨੂੰ ਲੈ ਕੇ ਵੀ ਹੋਵੇ, ਕਿਸੇ ਨੂੰ ਲੈ ਕੇ ਵੀ ਹੋਵੇ। ਇਹ ਨਹੀਂ ਵੀ ਮੈਂ ਗੁਰੂ ਸਾਹਿਬ ਪ੍ਰਤੀ, ਗੁਰੂ ਦਰ 'ਤੇ ਆਵਾਂ, ਗੁਰੂ ਦਰ 'ਤੇ ਆ ਕੇ ਮੇਰੇ ਕੋਲ ਵਿਚਾਰ ਚੰਗੀ ਹੋਵੇ, ਕਿਸੇ ਪ੍ਰਤੀ ਵੀ ਹੋਵੇ ਚੰਗੀ ਵਿਚਾਰ ਹੋਵੇ, ਕਦੇ ਕਿਸੇ ਦਾ ਬੁਰਾ ਚਿਤਵੋ ਨਾ, ਬੁਰਾ ਕਿਸੇ ਦਾ ਸੋਚੋ ਨਾ, ਬੁਰਾ ਕਿਸੇ ਦਾ ਕਰੋ ਨਾ, ਹਮੇਸ਼ਾ ਸਾਡੇ ਨਾਲ ਚੰਗਾ ਹੋਏਗਾ। ਬੁਰਾ ਜੇ ਆਪਾਂ ਕਈ ਵਾਰ ਲੱਗਦਾ ਵੀ ਅਸੀਂ ਕਦੇ ਕਿਸੇ ਦਾ ਮਾੜਾ ਕੀਤਾ ਨਹੀਂ, ਸਾਡੇ ਨਾਲ ਮਾੜਾ ਕਿਉਂ ਹੁੰਦਾ, ਨਹੀਂ ਸਾਡੇ ਨਾਲ ਮਾੜਾ ਨਹੀਂ ਹੈ, ਸਾਡੇ ਕਰਮ ਨੇ, ਜੋ ਸਾਡੇ ਨਾਲ ਬੀਤ ਰਿਹਾ ਉਹ ਸਾਡੇ ਕੀਤੇ ਦਾ ਫਲ ਸਾਨੂੰ ਮਿਲ ਰਿਹਾ ਹੈ। ਭਾਵੇਂ ਅਸੀਂ ਨਾ, ਕਿਉਂਕਿ ਸਾਡੀ ਮਤ ਹੈ ਇਨਸਾਨੀ, ਕੁਝ ਕੀਤੇ ਹੋਏ ਕਰਮ ਐਸੇ ਨੇ ਜਿਨ੍ਹਾਂ ਨੂੰ ਅਸੀਂ ਵਿਸਰ ਜਾਂਦੇ ਹਾਂ, ਅਸੀਂ ਵਿਸਰ ਜਾਂਦੇ ਹਾਂ, ਸਾਡੀ ਮਤ ਵਿਸਰ ਜਾਂਦੀ ਹੈ। ਪਰ ਜਿਹੜਾ ਦਾਤਾ ਦੇਣ ਵਾਲਾ ਹੈ ਨਾ, ਉਹ ਦਾਤਾ ਦੇਣ ਵਾਲਾ ਕਦੇ ਨਹੀਂ ਵਿਸਰਦਾ ਵੀ ਅਸੀਂ ਬੀਜ ਬੀਜਿਆ ਕੀ ਹੈ, ਕਦੇ ਨਹੀਂ ਇੱਦਾਂ ਹੋਇਆ। ਜੋ ਅਸੀਂ ਬੀਜਿਆ ਅੱਜ ਮਿਲ ਜਾਏ, ਆਉਣ ਵਾਲੇ 2 ਸਾਲਾਂ ਨੂੰ ਮਿਲ ਜਾਏ, ਆਉਣ ਵਾਲੇ 4 ਸਾਲਾਂ ਨੂੰ ਮਿਲ ਜਾਏ, ਸਾਡੇ ਬੀਜ ਬੀਜੇ ਦਾ ਫਲ ਸਾਨੂੰ ਜ਼ਰੂਰ ਮਿਲੇਗਾ। ਔਰ ਕਦੇ ਵੀ ਮਨ ਨੂੰ ਨਿਰਾਸ਼ ਨਾ ਕਰਿਆ ਕਰੋ, ਇਸ ਲਈ ਕੋਸ਼ਿਸ਼ ਕਰੋ ਜਦੋਂ ਵੀ ਬੀਜੀਏ ਚੰਗਾ ਬੀਜੀਏ, ਤਾਂ ਜੋ ਜਿਸ ਦਿਨ ਮੇਰੇ ਬੀਜੇ ਹੋਏ ਬੀਜ ਨੂੰ ਫਲ ਲੱਗੇ ਉਦਨ ਮੈਨੂੰ ਖੁਸ਼ੀ ਹੋਵੇ, ਭਾਵੇਂ ਉਹ ਫਲ 10 ਸਾਲਾਂ ਨੂੰ ਲੱਗੇ, ਭਾਵੇਂ ਫਲ 20 ਸਾਲਾਂ ਨੂੰ ਲੱਗੇ, ਪਰ ਮੈਨੂੰ ਖੁਸ਼ੀ ਹੋਵੇ ਵੀ ਫਲ ਚੰਗਾ ਲੱਗਾ, ਅਤੇ ਭਾਵੇਂ ਫਲ ਲੱਗੇ ਅਗਲੇ ਦਿਨ ਹੀ। ਦੋਵੇਂ ਚੀਜ਼ਾਂ ਨੇ, ਮੈਂ ਜੋ ਬੀਜਿਆ ਉਹਨੂੰ ਜਦੋਂ ਫਲ ਲੱਗੇ ਮੈਂ ਖੁਸ਼ ਹੋਵਾਂ ਉਹ ਵੇਖ ਕੇ, ਉਹਨੂੰ ਫਲ ਲੱਗੇ ਅਗਲੇ ਦਿਨ, ਉਹਨੂੰ ਫਲ ਲੱਗੇ ਮਹੀਨੇ ਬਾਅਦ, ਮੇਰੇ ਕੀਤੇ ਹੋਏ ਕਰਮ ਨੂੰ ਫਲ ਲੱਗੇ 10 ਸਾਲਾਂ ਬਾਅਦ, ਜਦੋਂ ਲੱਗੇ ਮੈਨੂੰ ਖੁਸ਼ੀ ਮਿਲੇ, ਪ੍ਰਸੰਨਤਾ ਮਿਲੇ। ਇਸ ਲਈ ਜਦੋਂ ਵੀ ਆਪਣੇ ਮਨ ਦੇ ਵਿੱਚ ਵਿਚਾਰ ਉਪਜੇ, ਕਿਸੇ ਤਰ੍ਹਾਂ ਦੀ ਵੀ ਵਿਚਾਰ ਉਪਜੇ, ਮਾੜਾ ਖਿਆਲ ਕਦੇ ਨਾ ਲੈ ਕੇ ਆਓ। ਕੋਸ਼ਿਸ਼ ਕਰੋ, ਭਾਵੇਂ ਕੋਈ ਸਾਡਾ ਵੈਰੀ ਹੈ, ਭਾਵੇਂ ਕੋਈ ਸਾਡਾ ਮਿੱਤਰ ਹੈ, ਜੇ ਮਨ ਦੇ ਅੰਦਰ ਵਿਚਾਰ ਮਿੱਤਰ ਪ੍ਰਤੀ ਹੈ ਉਹ ਵੀ ਚੰਗੀ ਹੋਵੇ, ਅਤੇ ਜੇ ਅਸੀਂ ਕਿਸੇ ਨੂੰ ਆਪਣਾ ਵੈਰੀ ਜਾਣਦੇ ਹਾਂ ਜਾਂ ਕੋਈ ਸਾਨੂੰ ਆਪਣਾ ਵੈਰੀ ਜਾਣਦਾ, ਅਤੇ ਉਹਦੇ ਪ੍ਰਤੀ ਵੀ ਆਪਣੇ ਮਨ ਵਿੱਚ ਕਦੇ ਮਾੜੀ ਵਿਚਾਰ ਨਾ ਰੱਖੋ, ਚੰਗੀ ਹੋਈ ਰੱਖੋ। ਅਸੀਂ ਵਿਚਾਰ ਚੰਗੀ ਰੱਖਾਂਗੇ ਕਿਤੇ ਨਾ ਕਿਤੇ, ਸਾਡੇ ਸਾਹਮਣੇ ਖੜੋਤਾ ਕੋਈ ਵੀ ਮਨੁੱਖ ਹੈ ਉਹਦੇ ਪ੍ਰਤੀ ਸਾਡੀ ਥਿੰਕਿੰਗ, ਸਾਡੇ ਥੋਟਸ ਪੋਜ਼ਿਟਿਵ ਨੇ ਜਾਂ ਨੈਗੇਟਿਵ ਨੇ, ਸਾਡੇ ਕੋਲ ਖੜੋਤਿਆਂ ਤੋਂ ਅਗਲੇ ਨੂੰ ਵੀ ਸਮਝ ਆਉਂਦੀ ਹੈ ਕਿ ਇਹ ਮੇਰੇ ਪ੍ਰਤੀ ਕੀ ਸੋਚ ਰਿਹਾ, ਕਦੇ ਵੀ ਅਜ਼ਮਾ ਕੇ ਦੇਖ ਲਓ। ਜਦੋਂ ਕੋਈ ਇਨਸਾਨ ਸਾਡੇ ਪ੍ਰਤੀ ਚੰਗਾ ਸੋਚੇਗਾ, ਉਹਦੇ ਕੋਲ ਬੈਠਿਆਂ ਸਾਨੂੰ ਸਹਿਜ ਸੁਭਾਅ ਸਮਝ ਆਏਗੀ ਵੀ ਵਾਕਈ ਚੰਗਾ ਸੋਚ ਰਿਹਾ, ਅਤੇ ਜੇ ਕੋਈ ਮਾੜਾ ਸੋਚੇਗਾ ਫਿਰ ਵਾਈਬਸ ਨੇ ਔਰਾ ਹੈ ਨਾਲ ਦੀ ਨਾਲ ਉਸ ਔਰੇ ਨੇ ਵੀ ਬਦਲ ਜਾਣਾ। ਜੇ ਕੋਈ ਮੰਦਾ ਸੋਚ ਰਿਹਾ ਉੱਥੇ ਔਰਾ ਉਦਾਂ ਦਾ ਹੋਏਗਾ, ਜੇ ਕੋਈ ਚੰਗਾ ਸੋਚ ਰਿਹਾ ਤਾਂ ਔਰਾ ਉਦਾਂ ਦਾ ਹੋਏਗਾ। ਹਮੇਸ਼ਾ ਗੁਰੂ ਦਰ 'ਤੇ ਅਕਾਲ ਪੁਰਖ ਅੱਗੇ, ਮੈਂ ਇਕੱਲਾ ਇਹ ਨਹੀਂ ਕਹਿੰਦਾ ਵੀ ਜਦੋਂ ਗੁਰੂ ਸਾਹਿਬ ਦੇ ਦਰ 'ਤੇ ਆਓ, ਨਹੀਂ, ਕਿਤੇ ਵੀ ਆਪਾਂ ਅਰਜ਼ੋਈ ਕਰੀਏ, ਹੱਥ ਜੋੜ ਕੇ ਅਕਾਲ ਪੁਰਖ ਅੱਗੇ ਬੇਨਤੀ ਕਰੀਏ, ਅਤੇ ਉਸ ਵਕਤ ਮਨ ਦੇ ਅੰਦਰ ਵਿਚਾਰ ਚੰਗੀ ਰੱਖੋ, ਹਮੇਸ਼ਾ ਥੋਟਸ ਚੰਗੇ ਰੱਖੋ, ਪੋਜ਼ਿਟਿਵ ਥੋਟਸ ਰੱਖੋ, ਨੈਗੇਟਿਵ ਨਹੀਂ, ਵਿਚਾਰ ਆਪਣੇ ਚੰਗੇ ਰੱਖੋ। ਜੇ ਵਿਚਾਰ ਚੰਗੇ ਨੇ ਤਾਂ ਕਰਮ ਸਹਿਜ ਸੁਭਾਅ ਚੰਗੇ ਬਣ ਜਾਣਗੇ, ਪਰ ਜੇ ਵਿਚਾਰ ਹੀ ਮਾੜੀ ਹੈ ਤਾਂ ਚੇਤਾ ਰੱਖੋ ਕਰਮ ਚੰਗੇ ਕਿੱਥੋਂ ਕਰ ਲਾਂਗੇ, ਜੋ ਚਿਤਵਾਂਗੇ ਉਹੀ ਕਰਾਂਗੇ, ਜੋ ਵਿਚਾਰ ਉਪਜੇਗੀ ਉਹੀ ਕਰਾਂਗੇ, ਜੇ ਵਿਚਾਰ ਚੰਗੀ ਪੈਦਾ ਹੋਏਗੀ ਮਾੜਾ ਕਿਵੇਂ ਕਰ ਲਾਂਗੇ। ਜੇ ਮੰਨ ਲਓ ਸਾਡੇ ਮਨ ਦੇ ਵਿੱਚ ਵਿਚਾਰ ਪੈਦਾ ਹੋਈ ਹੈ ਵੀ ਮੈਂ ਭਲਾ ਕਰਨਾ ਹੈ, ਮੈਂ ਕੋਸ਼ਿਸ਼ ਇਹੀ ਕਰਾਂਗਾ ਵੀ ਜਿਹੜਾ ਵੀ ਮਨੁੱਖ ਮੈਨੂੰ ਮਿਲੇ ਮੈਂ ਉਹਦਾ ਭਲਾ ਕਰਾਂਗਾ, ਅਤੇ ਜੇ ਮਨ 'ਚ ਵਿਚਾਰ ਪੈਦਾ ਹੋ ਗਈ ਵੀ ਆਪਾਂ ਲੁੱਟਣਾ ਹੀ ਹੈ, ਜਿਹੜਾ ਮਰਜ਼ੀ ਆ ਜੇ ਆਪਾਂ ਲੁੱਟਣਾ ਹੀ ਹੈ, ਅਤੇ ਫਿਰ ਸੁਭਾਵਿਕ ਜਿਹੀ ਗੱਲ ਹੈ ਵੀ ਅੱਜ ਨਹੀਂ ਤਾਂ ਕੱਲ੍ਹ ਨੂੰ ਮੈਂ ਸ਼ੁਰੂ ਹੋ ਜਾਵਾਂਗਾ ਵੀ ਲੁੱਟਣਾ ਹੀ ਹੈ, ਜਿੱਦਾਂ ਮਰਜ਼ੀ ਲੁੱਟਾਂ ਨਾ, ਚੰਗਾ ਕਰਕੇ ਲੁੱਟਾਂ, ਮਾੜਾ ਕਰਕੇ ਲੁੱਟਾਂ ਵੀ ਮੈਂ ਤਾਂ ਲੁੱਟੂ, ਕਿਉਂਕਿ ਵਿਚਾਰ ਉੱਦਾਂ ਦੀ। ਜੇ ਚੋਰੀ ਕਰਨ ਦੀ ਵਿਚਾਰ ਹੈ ਫਿਰ ਇਨਸਾਨ ਇਹ ਥੋੜ੍ਹੀ ਵੇਖੇਗਾ ਵੀ ਮੈਂ ਚੋਰੀ ਨਹੀਂ ਕਰਨੀ, ਜਿਹਨੇ ਵਿਚਾਰ ਹੀ ਧਾਰ ਲਈ ਉਹ ਫਿਰ ਮੌਕਾ ਤਲਾਸ਼ੇਗਾ ਵੀ ਹੁਣ ਚੋਰੀ ਕਰਾਂ ਕਿਵੇਂ, ਅਤੇ ਜਿਹਨੇ ਇਹ ਵਿਚਾਰ ਰੱਖ ਲਈ ਵੀ ਮੈਂ ਚੋਰੀ ਨਹੀਂ ਕਰਨੀ, ਉਹਦੇ ਸਾਹਮਣੇ ਜਿੰਨੇ ਮਰਜ਼ੀ ਮੌਕੇ ਬਣੀ ਜਾਣ, ਉਹ ਕਹਿੰਦਾ ਨਹੀਂ ਕਰਨੀ ਚੋਰੀ, ਆਪਣਾ ਇਮਾਨ ਨਹੀਂ ਮੰਨਦਾ ਵੀ ਮੈਂ ਚੋਰੀ ਕਰਾਂ, ਉਹ ਨਹੀਂ ਕਰੇਗਾ। ਉਹਨੂੰ ਕੋਈ ਵੇਖ ਰਿਹਾ ਕੋਈ ਨਹੀਂ ਵੇਖ ਰਿਹਾ, ਜੇ ਵੇਖ ਰਿਹਾ ਉਹ ਤਾਂ ਵੀ ਨਹੀਂ ਕਰੇਗਾ, ਜੇ ਕੋਈ ਨਹੀਂ ਵੇਖ ਰਿਹਾ ਤਾਂ ਉਹ ਤਾਂ ਵੀ ਨਹੀਂ ਕਰੇਗਾ। ਪਰ ਜੇ ਉਹਨੇ ਵਿਚਾਰ ਧਾਰ ਲਈ ਵੀ ਮੈਂ ਚੋਰੀ ਕਰਨੀ ਹੈ, ਫਿਰ ਉਹ ਇਹ ਵੇਖੇਗਾ ਵੀ ਕਦੋਂ ਮੈਨੂੰ ਨਹੀਂ ਕੋਈ ਵੇਖ ਰਿਹਾ, ਜਦੋਂ ਨਹੀਂ ਵੇਖ ਰਿਹਾ ਉਹਨੇ ਉਸੇ ਵੇਲੇ ਚੋਰੀ ਕਰਨੀ ਕਰਨੀ ਹੈ। ਬਸ ਵਿਚਾਰ ਹੈ, ਵਿਚਾਰ ਜਦੋਂ ਪੈਦਾ ਹੋਣਗੇ ਉਦੋਂ ਅੱਗੇ ਆਪਾਂ ਕਰਮ ਕਰਾਂਗੇ। ਇਸ ਲਈ ਆਪਣੇ ਮਨਾਂ ਅੰਦਰ ਵਿਚਾਰ ਹਮੇਸ਼ਾ, ਥੋਟਸ ਆਪਣੇ ਹਮੇਸ਼ਾ ਚੰਗੇ ਰੱਖੋ, ਮਾੜੇ। ਗੁਰਬਾਣੀ ਕਿਉਂ ਪੜ੍ਹਨੀ ਹੈ ਅਸੀਂ? ਇਸੇ ਕਰਕੇ ਪੜ੍ਹਨੀ ਹੈ ਵੀ ਜੇ ਮੇਰੇ ਅੰਦਰ ਵਿਚਾਰਾਂ ਮਾੜੀਆਂ ਪੈਦਾ ਹੁੰਦੀਆਂ ਨੇ, ਮੈਂ ਗੁਰਬਾਣੀ ਪੜ੍ਹਾਂ, ਗੁਰਬਾਣੀ ਦੀ ਘਾੜਤ ਮੇਰੇ ਅੰਦਰੋਂ ਉਹ ਮਾੜੀਆਂ ਵਿਚਾਰਾਂ ਖਤਮ ਕਰਕੇ ਅਤੇ ਚੰਗੀਆਂ ਵਿਚਾਰਾਂ ਪੈਦਾ ਕਰ ਦੇ। ਚੰਗਾ ਪੜ੍ਹਾਂਗੇ ਚੰਗਾ ਸੋਚਾਂਗੇ, ਚੰਗਾ ਸੁਣਾਂਗੇ ਚੰਗਾ ਸੋਚਾਂਗੇ, ਚੰਗਾ ਸੋਚਾਂਗੇ ਅਤੇ ਚੰਗਾ ਬੋਲਾਂਗੇ, ਜੇ ਚੰਗਾ ਵਿਚਾਰਾਂਗੇ ਅਤੇ ਚੰਗਾ ਹੀ ਕਰਾਂਗੇ, ਫਿਰ ਮੰਦੇ ਦੀ ਥਾਂ ਨਹੀਂ ਹੈ, ਫਿਰ ਮੰਦੇ ਲਈ ਕੋਈ ਥਾਂ ਨਹੀਂ ਹੈ। ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਚੰਗਾ ਹੀ ਕਰੀਏ। ਹੁਣ ਇਹਨਾਂ ਸਾਰਿਆਂ ਨੇ ਸੋਚਿਆ ਤਾਂ ਗੁਰੂ ਸਾਹਿਬ ਦੇ ਲਈ ਮੰਦਾ ਹੀ ਹੈ ਨਾ, ਚੰਗਾ ਥੋੜ੍ਹੀ ਸੋਚਿਆ ਇਹਨਾਂ ਨੇ, ਨਾ ਗੁਰੂ ਸਾਹਿਬ ਲਈ ਚੰਗਾ ਸੋਚਿਆ, ਨਾ ਗੁਰੂ ਕਿਉਂ ਸਿੱਖਾਂ ਵਾਸਤੇ ਚੰਗਾ ਸੋਚਿਆ। ਅਤੇ ਭਾਈ ਦਇਆ ਸਿੰਘ ਹੁਣੀ ਸਤਿਗੁਰੂ ਨੂੰ ਕਹਿੰਦੇ ਵੀ ਮਾਲਕ ਜੀ, ਉਹ ਤੁਹਾਡੇ ਘਰ ਦਾ ਤਾਂ ਨੇਮ ਹੈ, ਇੱਥੇ ਕੋਈ ਜਿੱਦਾਂ ਦੀ ਇੱਛਾ ਰੱਖ ਕੇ ਆ ਜਾਂਦਾ ਉਦਾਂ ਦਾ ਫਲ ਅੱਗੋਂ ਪਾ ਲੈਂਦਾ ਹੈ।
1: ਸਪਤ ਦੋਸ਼ ਤੁਮ ਲਗੇ ਨਾ ਕਉ ਨਹਿਤ ਜੀਏ ਪੁਰ ਧਾਮਾ।
0: ਸਤਿਗੁਰੂ ਜੀ ਤੁਹਾਡੇ ਉੱਤੇ ਕੋਈ ਪ੍ਰਭਾਵ ਨਹੀਂ, ਨਾ ਤੁਹਾਡੇ ਸਿੱਖਾਂ ਉੱਤੇ ਕੋਈ ਪ੍ਰਭਾਵ ਹੈ। ਕੋਈ ਸ਼ਪਤ ਦੇਈ ਜਾਵੇ ਨਾ, ਕੋਈ ਕਿਸੇ ਤਰ੍ਹਾਂ ਦਾ ਦੋਸ਼ ਲਾਉਣ ਦੀ ਕੋਸ਼ਿਸ਼ ਕਰੇ, ਤੁਹਾਡੇ ਉੱਤੇ ਕੋਈ ਪ੍ਰਭਾਵ ਨਹੀਂ। ਮਾਲਕ ਜੀ ਤੁਸੀਂ ਇਹਨਾਂ ਸਾਰਿਆਂ ਤੋਂ ਉਪਰਾਮ ਹੋ।
1: ਪਿਛੇ ਪ੍ਰਬਲ ਹੋਏ ਰਿਪ ਪਰ ਲੱਖ ਹੋ ਸੰਗਰ ਕਾਮਾ।
0: ਸਤਿਗੁਰੂ ਜੀ ਇਹ ਸਾਰੇ ਦੇ ਸਾਰੇ ਨਾ ਜਿਹੜੇ ਨੇ ਮੰਦੀ ਮਤ ਰੱਖਣ ਵਾਲੇ, ਔਰ ਆਪ ਜੀ ਆਪਣੇ ਇਸ ਸਥਾਨ 'ਤੇ ਟਿਕੇ ਰਹੋ, ਇੱਥੇ ਆਪਣਾ ਵਸੇਬਾ ਹੈ, ਆਪਣਾ ਅਸਥਾਨ ਆਪਣਾ ਧਾਮ ਹੈ, ਆਪਾਂ ਛੱਡ ਕੇ ਨਹੀਂ ਜਾਣਾ। ਅਗਾਂਹ ਜਿੰਨਾ ਵੀ ਸਮਾਂ ਕੋਈ ਬਣੇਗਾ, ਭਾਵੇਂ ਜੰਗ ਦਾ ਸਮਾਂ ਬਣੇ, ਉਹ ਸਾਰੇ ਸਮਿਆਂ ਦੇ ਵਿੱਚ ਆਪਾਂ ਨੂੰ ਇਹੀ ਅਸਥਾਨ ਕਾਰਜ ਆਵੇਗਾ।
1: ਸੋਨਾ ਕਲਗੀਧਰ ਸਭ ਸਨ ਭਾਖਿਓ ਕਹੋ ਜਖਾਰਥ ਬਾਤੀ।
0: ਫਿਰ ਨਾ ਜੀ ਗੁਰੂ ਪਾਤਸ਼ਾਹ ਜੀ ਹੁਣ ਜਦੋਂ ਅਕਸਰ ਨਾ ਮਾਲਕ ਪਾਤਸ਼ਾਹ ਜੋ ਸਿਖਾਉਂਦੇ ਨੇ ਸਮੇਂ ਸਮੇਂ 'ਤੇ ਉਹਦੀ ਪਰਖ ਵੀ ਕਰਦੇ ਨੇ। ਗੁਰੂ ਸਾਹਿਬ ਨੇ ਚੱਲਣ ਦੀ ਤਿਆਰੀ ਕਰਨ ਨੂੰ ਕਹਿਤਾ, ਅੱਗੋਂ ਸਿੱਖਾਂ ਦੀ ਪਰਖ ਹੈ ਵੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਨਾ, ਜੇ ਉਹ ਵਾਸਤਾ ਪਾ ਰਹੇ ਨੇ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ, ਇਹ ਵੀ ਪਰਖ ਹੈ ਨਾਲ। ਮਾਲਕ ਪਾਤਸ਼ਾਹ ਜੀ ਨੇ ਸੁਣਿਆ ਸਭਨਾਂ ਦਾ ਵਚਨ ਤੇ ਅੱਗੋਂ ਗੁਰੂ ਪਾਤਸ਼ਾਹ ਜੀ ਆਖ ਰਹੇ ਹਨ,
1: ਵਿਚਾਰ ਹੋ ਲੱਖੋ ਸ਼ਤਰੂ ਹਾਰ ਪਰੇ ਸਭ ਭਾਂਤੀ।
0: ਸਤਿਗੁਰੂ ਕਹਿੰਦੇ ਜੇ ਲੱਖਾਂ ਹੀ ਸ਼ਤਰੂ ਨੇ ਸਾਡੇ ਤੇ ਕੀ ਹੋਇਆ, ਇਹ ਸਾਰੇ ਦੇ ਸਾਰੇ ਸ਼ਤਰੂ ਸਾਡੇ ਕੋਲੋਂ ਹਾਰ ਖਾ ਚੁੱਕੇ ਨੇ, ਕੋਈ ਵੀ ਸਾਡੇ ਸਾਹਮਣੇ ਖੜੋਣ ਵਾਲਾ ਨਹੀਂ ਹੈ।
1: ਤਜੈ ਸ਼ਤਰ ਖਗ ਤੋਪ ਤੁਪਕ ਸਰ ਭਏ ਦੀਨ ਕਿਕਾਏ।
0: ਵੀ ਇਹ ਤੇ ਹੁਣ ਆਪਣੇ ਸਾਰੇ ਨਾ ਜੰਗ ਕਰਨ ਦੀ ਵਿਚਾਰ ਛੱਡ ਕੇ, ਆਪਣੇ ਹਥਿਆਰ ਛੱਡ ਕੇ ਇਹ ਤੇ ਹੁਣ ਤਰਲਿਆਂ ਤੇ ਆ ਗਏ। ਕਿਗਿਆ ਇਹ ਸ਼ਬਦ ਵਰਤਿਆ, ਕਿਗਿਆਉਣਾ ਤਰਲੇ ਕਰਨੇ, ਵੀ ਇਹ ਤੇ ਸਾਰੇ ਹੁਣ ਤਰਲੇ ਕਰ ਰਹੇ ਹਨ।
1: ਉਪਾਏ ਬਣਿਓ ਨੈ ਕਉ ਬਲ ਕੋ ਤਜ ਸਮੁਦਾਏ।
0: ਇਹਨਾਂ ਨੇ ਵੇਖਿਆ ਵੀ ਹੁਣ ਸਾਡਾ ਕੋਈ ਉਪਾ ਕੰਮ ਨਹੀਂ ਆਉਣਾ, ਸਾਡਾ ਕੋਈ ਤਰੀਕਾ ਕੰਮ ਨਹੀਂ ਆਉਣਾ, ਇਹ ਸਾਰਿਆਂ ਨੇ ਬਲ ਤਜਿਆ ਹੈ, ਆਪਣੀ ਤਾਕਤ ਇਹਨਾਂ ਨੇ ਛੱਡੀ ਹੈ।
1: ਓਏ ਰੰਕ ਸਮਦਈ ਸਪਤ ਗੋ ਹੈਫ ਜੋ ਰਾਜ ਸਮਾਜਾ।
0: ਕਹਿੰਦੇ ਵੀ ਇਹ ਜਿੰਨੇ ਸਾਰੇ ਰਾਜੇ ਨੇ ਨਾ, ਇਹ ਹੁਣ ਸਾਨੂੰ ਵਾਸਤੇ ਪਾ ਰਹੇ ਨੇ ਤੇ ਸਾਰੇ ਅਫਸੋਸ ਕਰ ਰਹੇ ਨੇ ਨਾ, ਵੀ ਅਸੀਂ ਕਿਹੜੇ ਪਾਸੇ ਜੰਗਾਂ ਕਰਦੇ ਰਹੇ, ਗੁਰੂ ਸਾਹਿਬ ਨਾਲ ਲੜਦੇ ਰਹੇ, ਮਾਲਕ ਪਾਤਸ਼ਾਹ ਦਾ ਵਿਰੋਧ ਕਰਦੇ ਰਹੇ, ਵੀ ਇਹਨਾਂ ਨੇ ਆਪਣਾ ਹੁਣ ਬਲ ਜਿਹੜਾ ਉਹਨੂੰ ਵਿਸਾਰਿਆ ਹੈ।
1: ਜੈਸੇ ਛਤਰੀ ਨਾ ਮਾਨੈ ਤੋਪੀ ਨੀਕ ਨਾ ਕਾਜਾ।
0: ਫਿਰ ਗੁਰੂ ਸਾਹਿਬ ਕਹਿੰਦੇ ਵੀ ਹੁਣ ਜੇ ਅਸੀਂ ਇਹਨਾਂ ਦਾ ਦਿੱਤਾ ਹੋਇਆ ਵਾਸਤਾ ਜਿਹੜਾ ਉਹ ਨਹੀਂ ਮੰਨਦੇ ਤਾਂ ਵੀ ਭਲਾ ਨਹੀਂ ਹੈ। ਇਸ ਤਰ੍ਹਾਂ ਗੁਰੂ ਸਾਹਿਬ ਵਿਚਾਰਾਂ ਕਰ ਰਹੇ ਸਿੱਖਾਂ ਦੇ ਨਾਲ, ਸਾਰੀ ਵਿਉਂਤਬੰਦੀ ਗੁਰੂ ਸਾਹਿਬ ਕਿਵੇਂ ਕਰਦੇ ਨੇ, ਪਹਾੜੀ ਰਾਜੇ ਅੱਗੋਂ ਕਿੱਦਾਂ ਦੀਆਂ ਕੁਚਾਲਾਂ ਚੱਲਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈਤਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇਗ ਵਾਈ ਦੇਖ ਕੇ ਅਨ ਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ।

ਆਵੇ ਚੇਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ

ਕਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ,

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ

ਤੋ ਸਮਤ ਬਖਸ਼ਣੀ ਧਾਰੇ ਆਯੋ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਠਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀ ਆਪ ਜੀਆਂ ਦੇ ਹਜੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਚਲਾਇਓ ਸਭ ਸਿੱਖਨ ਕਉ ਕਮੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕਹੋ ਮਿਲ ਵੋਚੈ ਖੋਜ ਸ਼ਬਦ ਮੈਂ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਾਂਗਾ ਕਰੰਗ ਚੰਡੋਲਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ।

ਕਮਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ ਘਰ ਘਰੇ ਉਹ ਪਹੁੰਚਾ ਸਦੜੀ ਨਿਤ ਪਵਨ।

ਬੇਨਤੀ ਸੁਣ ਮੇਰੇ ਮੀਤਾ ਸੰਤ ਟੈਲ ਕੀ ਬੇਲਾ, ਈਹਾਂ ਖਾੜ ਚਲੋ ਅਰਲਾ, ਆਗਿਆ ਬਿਸਨ ਸੁਹੇਲਾ, ਆਉਦ ਕਟੈ ਦਿਨ ਸਰੇ ਨਾਰੇ, ਮਨ ਗੁਰਮਲਕਾ ਸਵਾਰੇ ਰਹਾਉ, ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ, ਇਹ ਰਾਸੋ ਕਾਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ।

ਭੈ ਨਿਰਪਉ ਮਾਣਿਓ ਲਾਖ ਮੈਂ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋ ਕਮਾਇਓ ਧਨ ਧਨ ਗੁਰ ਧਨ ਅਪਹਰ ਸਰ ਸੁਭਰ ਭਰਾਇਓ ਗੁਰਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈਂ ਸਹਿਜ ਜੋਗ ਨਿਜ ਪਾਇਓ ਅਮਿਉ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰਸੂਰ ਸ਼ਬਦ ਹੋਮੈ ਨਿਵਾਰਿਓ ਪੰਚਾਹਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਵਸਾ।

ਸੋਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ

ਸਤਨਾਮ ਸਤਸੰਤੋਖ ਧਰਿਓ ਉਰ ਆਦਿ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਪੋ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰੂ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਹਤਰੋ ਤੇਜਨ ਜਾਚੋ ਜਗਤ ਪਰ ਜਾਣੀਅਤ ਵਾਸੁਰ ਰੈਨ ਵਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੇ ਧਾਮ ਸਿਓ ਅਪਰ ਪਰਮ ਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ

ਸ੍ਰੀ ਗੁਰ ਤੈ ਬੈਠਾਇਓ, ਰਹਿਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੈ ਭਾਗ, ਪਾਪ

मल जन्म जन्म दी कटी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਰਹਿਵਰ, ਬੇਅੰਤ ਭਗਤਾਂ ਦੀ ਟੇਕ, ਚਵਰ ਔਰ ਤਖਤਾਂ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰੁੱਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 791 ਅਤੇ 792 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਹੇ, ਮੰਜ ਨਿਮਾਨੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾ ਲਗ ਚੇਤਨਾ ਆਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ